0: SBS South Asian.
1: Jiggly.

मुझे बात यू ही मैंने बना रखी है, बना रखी है।

0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ate radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 30 June 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04939977 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ। ਅੱਜ ਦੀ ਸਾਡੀ ਪਹਿਲੀ ਰਿਪੋਰਟ ਵਿੱਚ ਦੱਸਾਂਗੇ ਕਿ ਤੁਸੀਂ ਵੀ ਕਿਸੇ ਨੂੰ ਵੀ ਆਸਟ੍ਰੇਲੀਅਨ ਆਫ ਦਾ ਈਅਰ 2027 ਅਵਾਰਡ ਲਈ ਕਿਵੇਂ ਨੋਮੀਨੇਟ ਕਰ ਸਕਦੇ ਹੋ। ਫਿਰ ਪਾਕਿਸਤਾਨ ਤੋਂ ਤਾਜ਼ਾ ਖਬਰਾਂ ਪੰਜਾਬੀ ਵਿੱਚ, ਅਤੇ ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਸ਼ੈਪਟਨ ਤੋਂ ਪੰਜਾਬੀ ਡਿਜੀਟਲ ਆਡੀਓ ਬੁੱਕਸ ਐਪ ਚਲਾ ਰਹੇ ਸਰ ਮੁਹੱਬਤ ਜੀ ਦੇ ਨਾਲ। ਉਹ ਦੱਸਦੇ ਨੇ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਲਾਹੌਰ ਦੇ ਵਿੱਚ ਸਟੂਡੀਓਜ਼ ਰਾਹੀਂ ਪੇਸ਼ਵਰ ਨਰੇਸ਼ਨ ਅਤੇ ਐਡੀਟਿੰਗ ਤੋਂ ਬਾਅਦ ਐਪ ਉੱਤੇ ਕਿਤਾਬਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 30 June 2026 ਦਿਨ ਮੰਗਲਵਾਰ ਦਾ, ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਯਾਨੀ ACCC ਨੇ ਐਮਾਜ਼ਨ ਪ੍ਰਾਈਮ ਦੀ ਸਟ੍ਰੀਮਿੰਗ ਸੇਵਾ ਖਿਲਾਫ ਫੈਡਰਲ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਨਿਗਰਾਨ ਸੰਸਥਾ ਦਾ ਦੋਸ਼ ਹੈ ਕਿ ਕੰਟਰੈਕਟ ਦੀਆਂ ਗੈਰ ਵਾਜਬ ਸ਼ਰਤਾਂ ਕਾਰਨ ਗਾਹਕਾਂ ਕੋਲੋਂ ਸਿਰਫ ਦੋ ਰਸਤੇ ਹੀ ਬਚੇ ਸਨ, ਜਾਂ ਤਾਂ ਉਹ ਵੱਧ ਪੈਸੇ ਦੇਣ ਅਤੇ ਜਾਂ ਫਿਰ ਅਜਿਹੇ ਇਸ਼ਤਿਹਾਰ ਦੇਖਣ ਜੋ ਉਸ ਸਰਵਿਸ ਦਾ ਹਿੱਸਾ ਨਹੀਂ ਸਨ ਜਿਸ ਲਈ ਉਹਨਾਂ ਨੇ ਸ਼ੁਰੂ ਵਿੱਚ ਸਾਈਨ ਅਪ ਕੀਤਾ ਸੀ। ACCC ਦੀ ਚੇਅਰ ਜੀਨਾ ਕੈਸ ਗੋਟਲਿਬ ਦੇ ਦੋਸ਼ ਲਗਾਇਆ ਕਿ ਕੰਪਨੀ ਨੇ ਲਗਭਗ 2 ਸਾਲਾਂ ਤੱਕ 5 ਗੈਰ ਵਾਜਬ ਕੰਟਰੈਕਟ ਸ਼ਰਤਾਂ ਦਾ ਸਹਾਰਾ ਲਿਆ ਜਿਸ ਨਾਲ 10 ਲੱਖ ਤੋਂ ਵੱਧ ਸਬਸਕ੍ਰਾਈਬਰ ਪ੍ਰਭਾਵਿਤ ਹੋਏ ਨੇ।
3: Those terms enabled Amazon to unilaterally make negative changes during the contract period without providing subscribers a refund or any remedy. Amazon relied on those terms to introduce advertisements to the Amazon Prime Video service, which had previously been almost entirely ad-free.
2: ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਹੌਸਲਾ ਵਧਾਉਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ 2022 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਗਈਆਂ ਨੇ। ਆਸਟ੍ਰੇਲੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਮੁਤਾਬਕ ਪਿਛਲੇ ਹਫ਼ਤੇ ਦੇਸ਼ ਭਰ ਦੇ ਵਿੱਚ ਅਨਲੇਡਡ ਪੈਟਰੋਲ ਦੀ ਔਸਤ ਕੀਮਤ ਪ੍ਰਤੀ ਲੀਟਰ 6 ਸੈਂਟ ਤੋਂ ਵੀ ਜ਼ਿਆਦਾ ਘੱਟ ਕੇ $1.60 ਤੋਂ ਘੱਟ ਰਹਿ ਗਈ ਸੀ। ਕੀਮਤਾਂ ਵਿੱਚ ਆਈ ਇਸ ਕਮੀ ਕਾਰਨ ਵਾਹਨ ਚਾਲਕ ਕੱਲ੍ਹ 1 July ਤੋਂ ਲਾਗੂ ਹੋਣ ਵਾਲੇ ਫਿਊਲ

0: ਐਕਸਾਈਜ਼ ਵਿੱਚ ਵਾਧੇ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਪੈਟਰੋਲ ਪੰਪਾਂ ਦਾ ਰੁੱਖ ਕਰ ਰਹੇ ਨੇ। ਫਿਊਲ ਐਕਸਾਈਜ਼ ਤੇ ਦਿੱਤੀ ਜਾ ਰਹੀ 3 ਮਹੀਨਿਆਂ ਦੀ ਰਾਹਤ 30 ਜੂਨ ਨੂੰ ਖਤਮ ਹੋਣੀ ਸੀ, ਪਰ ਹੁਣ ਇਸ ਨੂੰ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ 1 ਜੁਲਾਈ ਤੋਂ ਇਹ ਛੋਟ 32 ਸੈਂਟ ਦੀ ਬਜਾਏ 16 ਸੈਂਟ ਪ੍ਰਤੀ ਲੀਟਰ ਰਹੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਨਿਊ ਸਾਊਥ ਵੇਲਜ਼ ਦੀ ਐਬਰੀਜਨਲ ਲੀਗਲ ਸਰਵਿਸ ਯਾਨੀ ALS ਨੇ ਰਾਜ ਸਰਕਾਰ ਵੱਲੋਂ ਪੁਲਿਸ ਦੀਆਂ ਨਾਈਫ ਵੈਂਡਿੰਗ ਯਾਨੀ ਚਾਕੂ ਸਕੈਨਿੰਗ ਸ਼ਕਤੀਆਂ ਦਾ ਵਿਸਥਾਰ ਕਰਨ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੂਲ ਨਿਵਾਸੀਆਂ ਨੂੰ ਅਸਾਧਾਰਨ ਰੂਪ ਦੇ ਵਿੱਚ ਨਿਸ਼ਾਨਾ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਵਧਾਉਣਗੇ। ਬਿਨਾਂ ਕਿਸੇ ਵਾਜਬ ਕਾਰਨ ਦੇ ਹਥਿਆਰਾਂ ਲਈ ਲੋਕਾਂ ਦੀ ਸਕੈਨਿੰਗ ਕਰਨ ਦੀ ਪੁਲਿਸ ਦੀ ਇਹ ਵਾਧੂ ਸ਼ਕਤੀ 2024 ਵਿੱਚ ਇੱਕ ਟ੍ਰਾਇਲ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਸੀ। ਪਿਛਲੇ ਹਫ਼ਤੇ ਰਾਜ ਸਰਕਾਰ ਨੇ ਵੈਂਡਿੰਗ ਸ਼ਕਤੀਆਂ ਨੂੰ ਸਥਾਈ ਯਾਨੀ ਪੱਕਾ ਕਰ ਦਿੱਤਾ ਅਤੇ ਉਹਨਾਂ ਥਾਵਾਂ ਦਾ ਦਾਇਰਾ ਵਧਾ ਦਿੱਤਾ ਜਿੱਥੇ ਪੁਲਿਸ ਇਹਨਾਂ ਦੀ ਵਰਤੋਂ ਕਰ ਸਕਦੀ ਹੈ। ਨਿਊ ਸਾਊਥ ਵੇਲਜ਼ ਵਿੱਚ ALS ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਰੀਫ ਡੀਨ ਨੇ NITV ਨੂੰ ਦੱਸਿਆ ਕਿ ਆਦੀਵਾਸੀ ਨੌਜਵਾਨਾਂ ਨੂੰ ਲੰਬੇ ਸਮੇਂ ਤੋਂ ਅਜਿਹੀਆਂ ਹਾਲਾਤਾਂ ਵਿੱਚ ਦਖਲ ਅੰਦਾਜ਼ੀ ਵਾਲੀਆਂ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੀਆਂ ਸਟ੍ਰਿਪ ਸਰਚਾਂ ਦਾ ਸਾਹਮਣਾ ਕਰਨਾ ਪਿਆ ਹੈ, ਜਦੋਂ ਉਨ੍ਹਾਂ ਕੋਲ ਹਥਿਆਰ ਹੋਣ ਬਾਰੇ ਕੋਈ ਵਾਜਬ ਸ਼ੱਕ ਵੀ ਨਹੀਂ ਹੁੰਦਾ ਸੀ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਵੈਨੇਜ਼ੁਏਲਾ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ ਅਧਿਕਾਰੀ ਪਿਛਲੇ ਹਫ਼ਤੇ ਆਏ 2 ਭੂਚਾਲਾਂ ਤੋਂ ਬਾਅਦ ਢਹਿ ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠਾਂ ਫਸੇ ਹਜ਼ਾਰਾਂ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਨੇ। ਇਸ ਆਫ਼ਤ ਦੇ ਵਿੱਚ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਖਰਾਬ ਹੁੰਦੇ ਮੌਸਮ ਦੇ ਮੱਦੇਨਜ਼ਰ ਬਿਨਾਂ ਕਿਸੇ ਆਸਰੇ ਦੇ ਬੇਘਰ ਹੋਏ ਹਜ਼ਾਰਾਂ ਲੋਕਾਂ ਲਈ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਨੇ। ਅਮਾਰੀਲਿਸ ਓਕਾਂਟੋ ਦਾ ਘਰ, ਜੋ ਕਿ ਇੱਕ ਸਰਕਾਰੀ ਹਾਊਸਿੰਗ ਇਮਾਰਤ ਦੇ ਅੰਦਰ ਸੀ, ਨੁਕਸਾਨਿਆ ਗਿਆ ਹੈ। ਉਹ ਅਤੇ ਉਹਨਾਂ ਦਾ ਪਰਿਵਾਰ ਹੁਣ 1000 ਤੋਂ ਵੱਧ ਪ੍ਰਭਾਵਿਤ ਲੋਕਾਂ ਦੇ ਨਾਲ ਰਾਜਧਾਨੀ ਕਰਕਾਸ ਵਿੱਚ ਬਣਾਏ ਗਏ ਟੈਂਟ ਕੈਂਪ ਵਿੱਚ ਰਾਤਾਂ ਬਿਤਾਉਣ ਲਈ ਮਜਬੂਰ ਨੇ।
1: We're afraid. There are walls that could collapse and hurt us. The structure is fine, thank God. Our structure is fine, it's solid. But there are many damaged walls on the first floor, the second floor, entrances to the buildings. It's dangerous to be inside them in case there's another tremor and the walls come crashing down on us.
0: ਅਤੇ ਆਖਰੀ ਖਬਰ ਪੰਜਾਬ ਤੋਂ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੇਅਦਬੀ ਰੋਕਣ ਲਈ ਬਣਾਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ ਯੋਗ ਮੱਦਾਂ 'ਚ ਸਿੱਖ ਭਾਵਨਾਵਾਂ ਅਨੁਸਾਰ ਤਰਮੀਮ ਲਈ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੈ। 5 ਸਿੱਖ ਸਹਿਬਾਨ ਨੇ ਕਾਨੂੰਨ ਵਿੱਚ ਸੋਧ ਹੋਣ ਤੱਕ ਇਸ ਦੇ ਅਮਲ ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਮੇਤ ਸਾਰੀਆਂ ਹੀ ਪਾਰਟੀਆਂ ਦੇ ਸਿੱਖ ਵਿਧਾਇਕ ਪੇਸ਼ ਹੋਏ। 5 ਸਿੱਖ ਸਹਿਬਾਨ ਦੀ ਅਗਵਾਈ ਵਾਲੀ ਇਕੱਤਰਤਾ ਸਕੱਤਰੇਤ ਦੀ ਨਵੀਂ ਉਸਾਰੀ ਅਧੀਨ ਇਮਾਰਤ ਵਿੱਚ ਹੋਈ। ਇਕੱਤਰਤਾ ਵਿੱਚ ਕਰੀਬ 87 ਵਿਧਾਇਕ ਅਤੇ ਕੈਬਨਿਟ ਮੰਤਰੀ ਸ਼ਾਮਲ ਸਨ। ਇਕੱਤਰਤਾ ਦੌਰਾਨ ਵੱਖ ਵੱਖ ਧਿਰਾਂ ਦੇ ਵਿਧਾਇਕਾਂ ਅਤੇ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਮਾਮਲੇ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਉਹਨਾਂ ਇਸ ਐਕਟ ਨੂੰ ਪੜ੍ਹਿਆ ਹੈ ਜਾਂ ਇਸ ਬਾਰੇ ਜਾਣਦੇ ਹਨ। ਐਕਟ ਵਿਚਲੀ ਮੱਦ ਕਸਟੋਡੀਅਨ ਬਾਰੇ ਕਈ ਵਿਧਾਇਕਾਂ ਨੂੰ ਪੁੱਛਿਆ ਗਿਆ, ਪਰ ਉਸ ਦਾ ਮਤਲਬ ਦੱਸਣ ਵਿੱਚ ਅਸਫਲ ਰਹੇ। ਲਗਭਗ ਸਾਰੇ ਵਿਧਾਇਕਾਂ ਨੇ ਇਸ ਕਾਨੂੰਨ ਬਾਰੇ ਕੋਈ ਗਿਆਨ ਹੋਣ ਤੋਂ ਇਨਕਾਰ ਕੀਤਾ। ਕੁਝ ਕਾਂਗਰਸੀ ਵਿਧਾਇਕਾਂ ਨੇ ਦੱਸਿਆ ਕਿ ਐਕਟ ਸਰਕਾਰ ਵੱਲੋਂ ਕਾਹਲੀ ਵਿੱਚ ਪਾਸ ਕੀਤਾ ਗਿਆ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਕਿਵੇਂ ਲੰਘ ਰਿਹਾ ਤੁਹਾਡਾ ਮੰਗਲਵਾਰ ਦਾ ਦਿਨ ਅਤੇ ਤਾਰੀਖ ਹੋ ਚੁੱਕੀ ਹੈ 30 ਜੂਨ 2026। 30 ਜੂਨ ਆ ਚੁੱਕਾ ਜੀ ਅਤੇ ਇਸ ਦੇ ਨਾਲ ਹੀ ਖਤਮ ਹੋ ਹੀ ਗਿਆ ਫਾਈਨੈਂਸ਼ੀਅਲ ਈਅਰ। ਸੋ EOFY ਕੀ ਕੁਝ ਨਵਾਂ ਖਰੀਦਿਆ ਤੁਸੀਂ ਇਸ ਵਾਰ? ਫਿਰ ਨਹੀਂ ਟੈਕਸ ਰਿਟਰਨ ਦੀ ਕਰਨ ਲੱਗੇ ਹੋ ਵੇਟ ਜਾਂ ਫਿਰ ਨਹੀਂ, ਇਹ ਸਾਰਾ ਕੁਝ ਦੱਸ ਸਕਦੇ ਹੋ ਜੀ 0439-799-767 'ਤੇ ਮੈਸੇਜ ਕਰਕੇ ਆਪਣੇ ਨਾਮ ਦੇ ਨਾਲ 0439-799-767। ਔਰ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਫੀਫਾ ਵਰਲਡ ਕੱਪ ਦੀ। ਉਲਟ ਫੇਰ ਹੋ ਗਿਆ ਜੀ, ਉਲਟ ਫੇਰ ਹੋ ਗਿਆ ਔਰ ਜਰਮਨੀ ਦੀ ਟੀਮ ਬਾਹਰ ਹੋ ਚੁੱਕੀ ਹੈ ਵਰਲਡ ਕੱਪ ਤੋਂ ਔਰ ਪੈਰਾਗੁਆਏ ਨੇ ਪੈਨਲਟੀ ਸ਼ੂਟ ਆਊਟਸ ਦੇ ਵਿੱਚ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ਅਤੇ ਹੁਣ ਰਾਊਂਡ ਆਫ 16 ਦੇ ਵਿੱਚ ਪੈਰਾਗੁਆਏ ਵੀ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਕੈਨੇਡਾ ਅਤੇ ਮੋਰਾਕੋ, ਕੈਨੇਡਾ ਦਾ ਮੁਕਾਬਲਾ ਮੋਰਾਕੋ ਨਾਲ ਹੋਵੇਗਾ ਰਾਊਂਡ ਆਫ 16 ਦਾ ਜੋ ਪਹਿਲਾ ਮੁਕਾਬਲਾ ਹੈ, ਅਤੇ ਪੈਰਾਗੁਆਏ ਦੀ ਟੀਮ ਵੀ ਹੁਣ ਪਹੁੰਚ ਚੁੱਕੀ ਹੈ। ਉੱਧਰ ਬ੍ਰਾਜ਼ੀਲ ਵੀ ਪਹੁੰਚ ਚੁੱਕੀ ਹੈ ਅਤੇ ਹੁਣ ਦੇਖਦੇ ਹਾਂ ਜੀ ਹੋਰ ਕਿਹੜੀਆਂ ਟੀਮਾਂ ਪਹੁੰਚਣੀਆਂ। ਇੱਧਰ ਨੀਦਰਲੈਂਡ ਅਤੇ ਮੋਰਾਕੋ ਦਾ ਮੁਕਾਬਲਾ ਵੀ ਕਾਫੀ ਸ਼ਾਨਦਾਰ ਰਿਹਾ ਅਤੇ ਪੈਨਲਟੀ ਸ਼ੂਟ ਆਊਟ ਦੇ ਵਿੱਚ ਮੋਰਾਕੋ ਨੇ ਨੀਦਰਲੈਂਡਸ ਨੂੰ ਮਾਤ ਦੇ ਦਿੱਤੀ ਹੈ ਅਤੇ ਅਗਲੇ ਰਾਊਂਡ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਉੱਧਰ ਬ੍ਰਾਜ਼ੀਲ ਨੇ ਜਾਪਾਨ ਨੂੰ 2-1 ਦੇ ਨਾਲ ਹਰਾ ਦਿੱਤਾ ਅਤੇ ਪਹੁੰਚ ਗਿਆ ਜੀ ਇਹ ਵੀ ਰਾਊਂਡ ਆਫ 16 ਦੇ ਵਿੱਚ। ਕੱਲ੍ਹ ਦੇ ਦਿਨ ਦੀ ਗੱਲਬਾਤ ਕਰੀਏ ਤਾਂ ਕੱਲ੍ਹ 3 ਮੁਕਾਬਲੇ ਹੋਣਗੇ ਜੀ। ਕੋਟੇਰੀ ਓਵਾਰੋ ਦਾ ਨਾਰਵੇ ਦਾ ਮੁਕਾਬਲਾ, ਫਰਾਂਸ ਵਰਸਸ ਸਵੀਡਨ ਅਤੇ ਮੈਕਸੀਕੋ ਦਾ ਮੁਕਾਬਲਾ ਹੋਵੇਗਾ ਇੱਕ ਡੋਰ ਦੇ ਨਾਲ। ਅਤੇ ਹੁਣ ਸਾਡੀ ਆਸਟ੍ਰੇਲੀਅਨ ਟੀਮ ਦੀ ਵੀ ਵੇਟ ਕਰ ਰਹੇ ਹਾਂ ਜੀ। ਆਸਟ੍ਰੇਲੀਅਨ ਟੀਮ ਦਾ ਇੱਥੋਂ ਦੇ ਸਮੇਂ ਦੇ ਹਿਸਾਬ ਦੇ ਨਾਲ ਮੁਕਾਬਲਾ ਜੋ ਰਾਊਂਡ ਆਫ 32 ਦਾ ਉਹ ਹੋਵੇਗਾ ਸ਼ਨੀਵਾਰ 4

0: ਜੁਲਾਈ ਸਵੇਰੇ ਸਵੇਰੇ 4 ਵਜੇ ਆਸਟ੍ਰੇਲੀਆ ਵਰਸਸ ਇਜਿਪਟ ਕੀ ਲੱਗਦਾ ਫਿਰ ਜਿੱਤਣਗੇ ਸੌਕਰ ਰੂਸ ਪਹੁੰਚਣਗੇ ਅੱਗੇ ਜਾਂ ਫਿਰ ਨਹੀਂ ਇੱਧਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕ੍ਰਿਕਟ ਵਿੱਚੋਂ ਕ੍ਰਿਕਟ ਦੀ ਦੁਨੀਆ ਤੋਂ ਭਾਰਤੀ ਫੈਨਸ ਲਈ ਕਾਫੀ ਜ਼ਿਆਦਾ ਸੈਡ ਨਿਊਜ਼ ਸੀ ਉੱਧਰ ਭਾਰਤੀ ਵੁਮੈਨ ਕ੍ਰਿਕਟ ਟੀਮ ਵਰਲਡ ਕੱਪ 'ਚੋਂ ਬਾਹਰ ਹੋ ਗਈ ਹੈ ਅਤੇ ਭਾਰਤੀ ਟੀਮ ਪਹਿਲੀ ਵਾਰ ਆਇਰਲੈਂਡ ਤੋਂ ਹਾਰ ਗਈ ਹੈ ਅਤੇ ਸੀਰੀਜ਼ ਹਾਰ ਗਈ ਹੈ ਦੋਨੋਂ ਦੇ ਦੋਨੋਂ ਟੀ ਟਵੈਂਟੀ ਮੈਚ ਹਾਰ ਗਈ ਹੈ ਹੁਣ ਦੇਖਦੇ ਹਾਂ ਕਿ ਇੰਗਲੈਂਡ ਦੇ ਖਿਲਾਫ ਜੋ ਮੁਕਾਬਲੇ ਸ਼ੁਰੂ ਹੋਣੇ ਨੇ ਟੀ ਟਵੈਂਟੀ ਉਸਦੇ ਵਿੱਚ ਵੈਭਵ ਸੂਰਯਵੰਸ਼ੀ ਨੂੰ ਖਿਲਾਇਆ ਜਾਂਦਾ ਹੈ ਜਾਂ ਫਿਰ ਨਹੀਂ ਅਗਰ ਸਮੇਂ ਦੀ ਗੱਲਬਾਤ ਕਰਾਂ ਤਾਂ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਅਰਲੀ ਮਾਰਨਿੰਗ 2:30 ਵਜੇ ਸਵੇਰੇ ਵੀਰਵਾਰ 2 ਜੁਲਾਈ ਨੂੰ ਇੰਡੀਆ ਵਰਸਸ ਇੰਗਲੈਂਡ ਇਹ ਮੁਕਾਬਲਾ ਸ਼ੁਰੂ ਹੋਵੇਗਾ ਔਰ ਅਗਲਾ ਮੁਕਾਬਲਾ ਚਲੋ ਜੋ ਦੂਸਰਾ ਟੀ ਟਵੈਂਟੀ ਹੈ ਉਸ ਦੀ ਟਾਈਮਿੰਗ ਫਿਰ ਵੀ ਠੀਕ ਹੈ ਕਿਉਂਕਿ ਉਹ ਸ਼ਨੀਵਾਰ 4 ਜੁਲਾਈ ਨੂੰ ਰਾਤੀ 11:30 ਵਜੇ ਸ਼ੁਰੂ ਹੋ ਜਾਵੇਗਾ ਜੀ AFL ਦੀ ਗੱਲਬਾਤ ਕਰੀਏ ਤਾਂ AFL ਦੇ ਵੀਕ 17 ਦੇ ਮੁਕਾਬਲੇ ਥਰਸਡੇ ਤੋਂ ਸ਼ੁਰੂ ਹੋਣਗੇ ਜਿੱਥੇ ਜਿਲੋਂਗ ਕੈਟਸ ਦਾ ਮੁਕਾਬਲਾ ਬ੍ਰਿਸਬੇਨ ਲਾਇਨਸ ਦੇ ਨਾਲ ਹੋਵੇਗਾ ਇਹ ਜੀ ਸਪੋਰਟਸ ਅਪਡੇਟ ਹੈ ਕੋਈ ਦੇਖੀ ਹੋਵੇ ਨਵੀਂ ਫਿਲਮ ਵੈਬ ਸੀਰੀਜ਼ ਰਿਕਮੈਂਡ ਕਰਨਾ ਚਾਹੁੰਦੇ ਹੋਣ ਦੱਸਿਓ ਜ਼ਰੂਰ ਅਤੇ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ ਸਕੂਲ ਹੋਲੀਡੇਜ਼ ਕਿੱਥੇ ਕਿਤੇ ਘੁੰਮਣ ਜਾ ਰਹੇ ਹੋ ਇਹ ਵੀ ਤੁਸੀਂ ਸਾਰਾ ਕੁਝ ਸਾਨੂੰ ਦੱਸ ਸਕਦੇ ਹੋ ਜੀ ਔਰ ਆਓ ਸਾਡੀ ਪਹਿਲੀ ਰਿਪੋਰਟ ਵੱਲ ਚੱਲਦੇ ਹਾਂ ਫਿਰ ਆ ਕੇ ਤੁਹਾਡੇ ਮੈਸੇਜਸ ਪੜਾਂਗੇ ਸੋ ਰਿਪੋਰਟ ਹੈ ਜੀ ਆਸਟ੍ਰੇਲੀਆ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਾਈਚਾਰੇ ਵਿੱਚ ਵੱਖਰਾ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ 2027 ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡਸ ਲਈ ਨੋਮੀਨੇਟ ਕਰਨ ਕੀ ਹੈ ਪੂਰੀ ਰਿਪੋਰਟ ਆਓ ਸੁਣਦੇ ਹਾਂ ਜੀ
1: ਤੁਸੀਂ ਹੋ SBS ਪੰਜਾਬੀ ਦੇ ਨਾਲ
2: ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ ਦੋਸਤੋ ਆਸਟ੍ਰੇਲੀਆ ਦੇ ਸਭ ਤੋਂ ਮਾਣਯੋਗ ਸਨਮਾਨਾਂ ਵਿੱਚੋਂ ਇੱਕ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡਸ ਲਈ 2027 ਦੀਆਂ ਨਾਮਜ਼ਦਗੀਆਂ 31 ਜੁਲਾਈ 2026 ਤੱਕ ਖੁੱਲ੍ਹੀਆਂ ਹਨ ਨੈਸ਼ਨਲ ਆਸਟ੍ਰੇਲੀਆ ਡੇ ਕੌਂਸਲ ਨੇ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਉਹਨਾਂ ਵਿਅਕਤੀਆਂ ਨੂੰ ਨਾਮਜ਼ਦ ਕਰਨ ਜੋ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ ਇਹ ਪੁਰਸਕਾਰ ਪੂਰੀ ਤਰ੍ਹਾਂ ਜਨਤਾ ਵੱਲੋਂ ਭੇਜੀਆਂ ਜਾਣ ਵਾਲੀਆਂ ਨਾਮਜ਼ਦਗੀਆਂ ਉੱਤੇ ਨਿਰਭਰ ਕਰਦੇ ਹਨ ਅਤੇ ਕਿਸੇ ਵਿਅਕਤੀ ਨੂੰ ਵਿਚਾਰ ਲਈ ਲਿਆਂਦੇ ਜਾਣ ਲਈ ਸਿਰਫ਼ ਇੱਕ ਨਾਮਜ਼ਦਗੀ ਹੀ ਕਾਫੀ ਹੁੰਦੀ ਹੈ ਨੈਸ਼ਨਲ ਆਸਟ੍ਰੇਲੀਆ ਡੇ ਕੌਂਸਲ ਦੇ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਟੌਡ ਐਸ਼ਰ ਹਸਟ ਨੇ ਕਿਹਾ ਹੈ ਕਿ ਹਰ ਸਾਲ ਇਹ ਪੁਰਸਕਾਰ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਆਪਣੇ ਭਾਈਚਾਰੇ ਦੇ ਕਿਸੇ ਅਣਗੋਲੇ ਹੀਰੋ ਨੂੰ ਪਛਾਣ ਦੇਣ ਨਾਲ ਸ਼ੁਰੂ ਹੁੰਦੇ ਹਨ ਉਹਨਾਂ ਕਿਹਾ ਕਿ ਇੱਕ ਨਾਮਜ਼ਦਗੀ ਕਿਸੇ ਵਿਅਕਤੀ ਦੇ ਮਹੱਤਵਪੂਰਨ ਕੰਮ ਨੂੰ ਰੋਸ਼ਨੀ ਵਿੱਚ ਲਿਆ ਸਕਦੀ ਹੈ ਉਸ ਦੇ ਯੋਗਦਾਨ ਨੂੰ ਮਾਨਤਾ ਦਿਵਾ ਸਕਦੀ ਹੈ ਅਤੇ ਭਵਿੱਖ ਵਿੱਚ ਹੋਰ ਸਨਮਾਨਾਂ ਦੇ ਦਰਵਾਜ਼ੇ ਖੋਲ੍ਹ ਸਕਦੀ ਹੈ ਪੰਜਾਬੀ ਭਾਈਚਾਰਾ ਵੀ ਇਸ ਮਾਣਯੋਗ ਪੁਰਸਕਾਰ ਨਾਲ ਜੁੜੀ ਕਾਮਯਾਬੀ ਦਾ ਹਿੱਸਾ ਰਹਿ ਚੁੱਕਿਆ ਹੈ 2023 ਵਿੱਚ ਅਮਰ ਸਿੰਘ ਨੂੰ ਆਸਟ੍ਰੇਲੀਆਜ਼ ਲੋਕਲ ਹੀਰੋ ਦਾ ਰਾਸ਼ਟਰੀ ਖਿਤਾਬ ਦਿੱਤਾ ਗਿਆ ਸੀ ਉਹਨਾਂ ਦੀ ਸੰਸਥਾ ਟਰਮਜ਼ ਫੋਰ ਆਸਟ੍ਰੇਲੀਆ ਕੁਦਰਤੀ ਆਫਤਾਂ ਸੰਕਟਾਂ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਦੇਸ਼ ਭਰ ਵਿੱਚ ਜਾਣੀ ਜਾਂਦੀ ਹੈ
3: ਇਹ ਅਵਾਰਡ ਇੱਕ ਬਹੁਤ ਵੱਡਾ ਮਾਣ ਹੈ ਨਿਊ ਸਾਊਥ ਵੇਲਜ਼ ਦੇ ਵਿੱਚ ਆਸਟ੍ਰੇਲੀਅਨ ਆਫ ਦੀ ਈਅਰ ਲੋਕਲ ਹੀਰੋ ਕੈਟੇਗਰੀ ਦੇ ਵਿੱਚ ਜਿਹੜਾ ਮੈਨੂੰ ਮਿਲਿਆ ਹੈ ਪਰ ਇਸ ਦੇ ਨਾਲ ਮੈਂ ਆਪਣੀ ਸਾਰੀ ਟੀਮ ਦਾ ਸਾਡੇ ਵਾਲੰਟੀਅਰਸ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਇਸ ਅਵਾਰਡ ਤੋਂ ਹੁਣ ਤੱਕ ਕੰਮ ਕਰ ਰਹੇ ਨੇ ਸਾਡੇ ਨਾਲ ਪਹਿਲੇ ਦਿਨ ਤੋਂ ਪੂਰੀ ਸੇਵਾ ਨਿਭਾ ਰਹੇ ਹਨ ਸੋ ਆਈ ਥਿੰਕ ਕ੍ਰੈਡਿਟ ਗੋਜ਼ ਟੂ ਦੈਮ ਉਹਨਾਂ ਨੇ ਸਾਰਿਆਂ ਨੇ ਜਿੰਨੀ ਮਿਹਨਤ ਹੁਣ ਤੱਕ ਕਰੀ ਆ ਤੇ ਉਹਦੇ ਸਦਕੇ ਹੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਸੋ ਇਹ ਅਵਾਰਡ ਬਹੁਤ ਵੱਡਾ ਹੈ ਇਸ ਤੋਂ ਬਾਅਦ ਜਿਹੜੇ ਸਟੇਟ ਰਿਸੀਪੀਐਂਟਸ ਨੇ ਉਹ ਨੈਸ਼ਨਲ ਅਵਾਰਡ ਲਈ ਆਸਟ੍ਰੇਲੀਆ ਡੇ ਤੇ ਕੈਨਵਰਾ ਵਿੱਚ ਵੀ ਜਾਣਗੇ ਤੇ ਉੱਥੋਂ ਫਿਰ ਜਿਹੜਾ ਨੈਸ਼ਨਲ ਕੈਟੇਗਰੀ ਦੇ ਵਿੱਚ ਇੱਕ ਇੱਕ ਜਿਹੜਾ ਹੋਏਗਾ ਬੰਦਾ ਸਿਲੈਕਟ ਹੋ ਗਿਆ ਸਾਰਿਆਂ ਦੇ ਵਿੱਚੋਂ ਜੀ ਆਪਣੀ ਕਮਿਊਨਿਟੀ ਜਿਸ ਤਰ੍ਹਾਂ ਵੱਧ ਰਹੀ ਆ ਉਹਦੇ ਇਸ਼ੂਜ਼ ਵੀ ਵੱਧ ਰਹੇ ਹਨ ਤੇ ਉਹਦਾ ਜਿਹੜਾ ਚੈਰਿਟੇਬਲ ਦਾਇਰਾ ਆ ਜਾਂ ਬਿਜ਼ਨਸ ਦਾਇਰਾ ਉਹ ਵੀ ਸਾਰਾ ਗੁਰੂ ਨਾਲ ਗੁਰੂ ਕਰ ਰਿਹਾ ਹੈ ਤੇ ਮੈਨੂੰ ਤੁਹਾਨੂੰ ਦੱਸ ਕੇ ਬੜੀ ਖੁਸ਼ੀ ਹੈ ਵੀ ਅਸੀਂ ਥੋਮਸ ਟਾਊਨ ਵਿਕਟੋਰੀਆ ਦੇ ਵਿੱਚ ਵੀ ਇੱਕ ਸੈਂਟਰ ਲੀਜ਼ ਤੇ ਲੈ ਲਿਆ ਹੈ ਵੇਅਰ ਹਾਊਸ ਉੱਥੋਂ ਅਸੀਂ ਸਾਰਾ ਜਿਹੜਾ ਚੈਰਿਟੀ ਓਪਰੇਸ਼ਨ ਜਿਵੇਂ ਸਿਡਨੀ ਦੇ ਵਿੱਚ ਕਰਦੇ ਹਾਂ ਉਹ ਸੇਮ ਰੈਪਲੀਕੇਸ਼ਨ ਉੱਥੇ ਵਿਕਟੋਰੀਆ ਵਿੱਚ ਵੀ ਹੋਏਗੀ ਸੋ ਉਹ ਵੀ ਛੇਤੀ ਹੀ ਲਾਂਚ ਹੋਣ ਜਾ ਰਿਹਾ ਹੈ ਤੇ ਉਹ ਸਾਰੀ ਸਾਡੀ ਹੁਣ ਫਿਲਹਾਲ ਤਾਂ ਸਾਡੀ ਇਹ ਸਟੱਡੀ ਚੱਲ ਰਹੀ ਆ ਤੇ ਸਾਡੀ ਇੱਕ ਫੂਡ ਵੈਨ ਬ੍ਰਿਸਬਨ ਦੇ ਵਿੱਚ ਵੀ ਲਾਂਚ ਹੋ ਚੁੱਕੀ ਆ ਬਿਕੋਜ਼ ਅਸੀਂ ਇੱਕ ਨੈਸ਼ਨਲ ਚੈਰਿਟੀ ਹਾਂ ਚਾਹੇ ਅਸੀਂ ਸ਼ੁਰੂ ਨਿਊ ਸਾਊਥ ਵੇਲਸ ਤੋਂ ਹੋਏ ਸੀ ਪਰ ਪਹਿਲੇ ਸਾਲ ਤੋਂ ਹੀ ਅਸੀਂ ਮੈਲਬਨ ਦੇ ਵਿੱਚ ਕੈਨਬਰਾ ਵਿੱਚ ਬ੍ਰਿਸਬਨ ਵਿੱਚ ਇਵੈਂਟਸ ਕਰਦੇ ਆਏ ਡਿਫਰੈਂਟ ਡਿਫਰੈਂਟ ਟਰਮਟਾਈਨ ਦੇ ਇਵੈਂਟ ਪਰਸ ਦੇ ਵਿੱਚ ਵੀ ਇਵੈਂਟ ਕਰੇ ਆਪਾਂ ਟੈਸਮੇਨੀਆ ਵਿੱਚ ਵੀ ਕਰੇ ਹਨ ਸੋ ਅਸੀਂ ਇੱਕ ਨੈਸ਼ਨਲ ਚੈਰਿਟੀ ਦੇ ਤੌਰ ਤੇ ਚੱਲ ਰਹੇ ਹਾਂ ਅਸੀਂ ਸਿਰਫ ਇੱਕ ਦਾਇਰੇ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਸੀਮਤ ਨਹੀਂ ਹਾਂ ਇਸੀ ਦਾ ਇਹੀ ਕਾਰਨ ਆ ਵੀ ਤੁਸੀਂ ਸਾਨੂੰ ਵੱਖ ਵੱਖ ਜਦੋਂ ਕੋਈ ਟ੍ਰੈਜਡੀ ਹੁੰਦੀ ਕੋਈ ਡਿਜ਼ਾਸਟਰ ਆਉਂਦੇ ਆ ਤੁਸੀਂ ਸਾਨੂੰ ਸਾਰੇ ਕਿਤੇ ਦੇਖੋਗੇ ਤੇ ਅਸੀਂ ਕੰਮ ਕਰਦੇ ਹਾਂ ਉੱਥੇ ਜੀ
2: ਇਸੇ ਤਰ੍ਹਾਂ ਤੇਜਿੰਦਰਪਾਲ ਸਿੰਘ ਨੂੰ

0: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
1: ਆਲੋਚਨਾ ਨਾ ਕੀਤੀ ਜਾਵੇ ਤੇ ਆਪਣੇ ਬਾਰੇ ਵੀ ਦੱਸਿਆ ਜਾਵੇ, ਫਿਰ ਮੈਂ ਸਭ ਕੁਝ ਸੌਖਾ ਢੰਗ ਕੱਢਿਆ ਜੀ, ਵੀ ਇੱਥੇ ਭੁੱਖਿਆਂ ਨੂੰ ਰੋਟੀ ਖਾਈ ਜਾਵੇ, ਨਾਲੇ ਸਾਡਾ ਜਿਹੜਾ ਪੁਰਾਣਾ ਪਰੰਪਰਾ ਵੀ, ਹਾਂ ਕਿਵੇਂ ਅਸੀਂ ਲੰਗਰ ਲੈਂਦੇ ਹਾਂ, ਤੇ ਉਹੀ ਦੇ ਕਾਰਨ ਹੀ ਇਹ ਸਭ ਕੁਝ ਪੋਸੀਬਲ ਹੋ ਸਕਿਆ।
2: ਇਹ ਉਦਾਹਰਨਾਂ ਦਰਸਾਉਂਦੀਆਂ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਵੀ ਅਜਿਹੇ ਅਨੇਕਾਂ ਲੋਕ ਹਨ ਜੋ ਆਪਣੀ ਸੇਵਾ, ਲੀਡਰਸ਼ਿਪ ਅਤੇ ਸਮਰਪਣ ਦੇ ਨਾਲ ਆਸਟ੍ਰੇਲੀਆਈ ਸਮਾਜ ਨੂੰ ਮਜ਼ਬੂਤ ਬਣਾ ਰਹੇ ਹਨ। ਹੁਣ ਸਮਾਂ ਹੈ ਕਿ ਅਜਿਹੇ ਵਿਅਕਤੀਆਂ ਦੇ ਯੋਗਦਾਨ ਨੂੰ ਰਾਸ਼ਟਰੀ ਪੱਧਰ ਉੱਤੇ ਮਾਨਤਾ ਦਿਵਾਈ ਜਾਵੇ। ਅਤੇ ਜਿਹੜੀਆਂ ਪੁਰਸਕਾਰ ਸ਼੍ਰੇਣੀਆਂ ਹੈਗੀਆਂ ਉਹ ਇਸ ਪ੍ਰਕਾਰ ਹਨ: ਆਸਟ੍ਰੇਲੀਅਨ ਆਫ ਦਾ ਈਅਰ, ਸੀਨੀਅਰ ਆਸਟ੍ਰੇਲੀਅਨ ਆਫ ਦਾ ਈਅਰ 65 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਲੋਕ, ਯੰਗ ਆਸਟ੍ਰੇਲੀਅਨ ਆਫ ਦਾ ਈਅਰ 16 ਤੋਂ 30 ਸਾਲ ਦੇ, ਅਤੇ ਆਸਟ੍ਰੇਲੀਆਜ਼ ਲੋਕਲ ਹੀਰੋ। ਹਰ ਰਾਜ ਅਤੇ ਖੇਤਰ ਵਿੱਚ ਇਹਨਾਂ 4 ਸ਼੍ਰੇਣੀਆਂ ਵਿੱਚ ਇੱਕ ਇੱਕ ਪ੍ਰਾਪਤਕਰਤਾ ਦੀ ਚੋਣ ਕੀਤੀ ਜਾਂਦੀ ਹੈ। ਬਾਅਦ ਵਿੱਚ ਇਹ ਸਾਰੇ ਜੇਤੂ 25 ਜਨਵਰੀ 2027 ਨੂੰ ਕੈਨਬਰਾ ਵਿੱਚ ਹੋਣ ਵਾਲੇ ਰਾਸ਼ਟਰੀ ਐਲਾਨ ਵਿੱਚ ਆਪਣੇ ਰਾਜ ਜਾਂ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਨਾਮਜ਼ਦਗੀ ਭੇਜਣ ਲਈ ਲੋਕਾਂ ਨੂੰ ਸਿਰਫ ਇਹ ਦੱਸਣਾ ਹੁੰਦਾ ਹੈ ਕਿ ਵਿਅਕਤੀ ਕੌਣ ਹੈ, ਉਸਨੇ ਕੀ ਯੋਗਦਾਨ ਪਾਇਆ ਹੈ ਅਤੇ ਉਸ ਦਾ ਕੰਮ ਕਿਉਂ ਮਹੱਤਵਪੂਰਨ ਹੈ। ਨਾਮਜ਼ਦ ਕਰਨ ਵਾਲੇ ਉਸ ਵਿਅਕਤੀ ਨੂੰ ਨਿੱਜੀ ਤੌਰ ਉੱਤੇ ਜਾਣਨਾ ਵੀ ਲਾਜ਼ਮੀ ਨਹੀਂ ਹੈ ਅਤੇ ਉਹ ਚਾਹਣ ਤਾਂ ਆਪਣੀ ਪਛਾਣ ਗੁਪਤ ਵੀ ਰੱਖ ਸਕਦੇ ਹਨ। ਯਾਦ ਰਹੇ, ਨਾਮਜ਼ਦਗੀਆਂ 31 ਜੁਲਾਈ 2026 ਦੀ ਅੱਧੀ ਰਾਤ ਤੱਕ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡਸ ਵੈਬ 'ਤੇ ਖੋਜੋ। ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
3: ਸੋ ਬਿਲਕੁਲ ਜੀ, ਕੀ ਲੱਗਦਾ ਕਿ ਮੈਨੂੰ ਤੁਸੀਂ ਨੋਮੀਨੇਟ ਕਰੋਗੇ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡ 2027 ਲਈ ਜਾਂ ਫਿਰ ਨਹੀਂ? ਵੈਸੇ ਬਿਲਕੁਲ ਜੀ, ਅਗਰ ਕਿਸੇ ਨੇ ਆਲੇ ਦੁਆਲੇ ਕੋਈ ਬਹੁਤ ਚੰਗਾ ਕੰਮ ਕੀਤਾ ਹੈ ਤਾਂ ਡੈਫੀਨੇਟਲੀ ਨੋਮੀਨੇਟ ਕਰਨਾ ਚਾਹੀਦਾ ਹੈ। ਸੋ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਜ਼ਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ। ਇੱਧਰ ਗਗਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਟੀਮ ਇੰਡੀਆ ਬੋਥ ਮੈਨ ਐਂਡ ਵੁਮੈਨ, ਇਹਨਾਂ ਨੇ ਡਿਸਪੁਆਇੰਟ ਕੀਤਾ ਸਾਨੂੰ, ਆਇਰਲੈਂਡ ਤੋਂ ਟੀਮ ਇੰਡੀਆ ਹਾਰ ਗਈ ਆ ਜੋ ਕਿ ਇੱਕ ਬਿਗ ਲੋਸ ਆ। ਕਹਿ ਰਹੇ ਨੇ ਹੋਪ ਦੇ ਵਿਲ ਡੂ ਵੈਲ ਅਗੇਂਸਟ ਇੰਗਲੈਂਡ। ਬਿਲਕੁਲ ਜੀ, ਆਸ ਕਰਦੇ ਹਾਂ ਕਿ ਇੰਗਲੈਂਡ ਦੇ ਖਿਲਾਫ ਭਾਰਤੀ ਕ੍ਰਿਕਟ ਟੀਮ ਚੰਗਾ ਪ੍ਰਦਰਸ਼ਨ ਕਰੇ, ਔਰ ਨਹੀਂ ਕਰੇਗੀ ਤਾਂ ਫਿਰ ਡੈਫੀਨੇਟਲੀ ਇੰਡੀਆ ਦੇ ਵਿੱਚ ਤਾਂ ਇਹੀ, ਕਿਉਂਕਿ ਹੁਣ ਗੱਲ ਉੱਠ ਰਹੀ ਹੈ ਕਿ ਹਾਂ 60 ਮੀਟਰ ਦੀਆਂ ਬਾਉਂਡਰੀਜ਼ 'ਤੇ ਕਾਫੀ ਜ਼ਿਆਦਾ IPL ਦੇ ਵਿੱਚ ਛੱਕੇ ਚੌਕੇ ਲਗਾ ਦਿੰਦੇ ਨੇ ਇਹ, ਲੇਕਿਨ ਬਾਹਰ ਜਾ ਕੇ ਨਹੀਂ ਲੱਗਦੇ ਔਰ ਬਾਉਂਡਰੀਜ਼ ਦੇ ਉੱਤੇ ਕੈਚ ਫੜੇ ਜਾਂਦੇ ਨੇ। ਸੋ ਦੇਖਦੇ ਹਾਂ ਜੀ ਇਸ ਸੀਰੀਜ਼ ਦੇ ਵਿੱਚ ਕੀ ਬਣਦਾ ਹੈ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਅਤੇ ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਨਵੇਂ ਗਾਣਿਆਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਔਰ ਇੱਕ ਹੋਰ ਮੈਸੇਜ ਆ ਚੁੱਕਾ ਹੈ, ਸਾਕਸ਼ੀ ਜੀ ਕਹਿ ਰਹੇ ਨੇ ਹੈਲੋ ਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਤੁਹਾਨੂੰ SBS ਪੰਜਾਬੀ 'ਤੇ ਸੁਣ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਸਾਕਸ਼ੀ। ਲਓ ਜੀ ਬ੍ਰੇਕ ਦਾ ਸਮਾਂ ਅਤੇ ਆਉਂਦੇ ਹਾਂ ਵਾਪਸ।
2: ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ, ਚੈਨਲ 30 ਅਤੇ ਚੈਨਲ 31 ਉੱਤੇ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ। ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ 'ਤੇ।
4: SBS South Asian plays hits like this. SBS South Asian, your news from here and hits from home.
5: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
6: Streaming live on SBS On Demand, the Tour de France.
7: It is race on.
6: Shift into gear and watch the world's most brutal showdown.
7: The 10

0: Hamilton. It is going through the roof.
1: Brace for the rivalries.
0: Oh!
1: The sacrifice. And the ultimate test of endurance. This isn't just sport, it's pure drama. The Tour de France starts 5th of July on SBS and on demand.
2: ਵੈਲਕਮ ਬੈਕ ਜੀ। ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਐਸ ਬੀ ਐਸ ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਦੇ। ਆਸ ਕਰਦੇ ਹਾਂ ਕਿ ਦਿਨ ਤੁਹਾਡਾ ਅੱਜ ਦਾ ਚੰਗਾ ਲੰਘ ਰਿਹਾ ਹੋਵੇਗਾ। ਫਿਲਹਾਲ ਆਓ ਜੀ ਚੱਲਦੇ ਹਾਂ ਅੱਗੇ ਅਤੇ ਜਾਣਦੇ ਹਾਂ ਲੈਂਦੇ ਪੰਜਾਬ ਤੋਂ ਖਾਸ ਖਬਰਾਂ ਜੋ ਪੇਸ਼ ਕਰ ਰਹੇ ਨੇ ਮਸੂਦ ਮੱਲੀ ਜੀ।
3: ਕਰਾਚੀ 'ਚ ਰੇਂਜਰਸ ਹੈੱਡਕੁਆਰਟਰ ਦੇ ਉੱਤੇ ਜਮਾਤੁਲ ਅਹਿਰਾਰ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਅਫਗਾਨਿਸਤਾਨ ਦੇ ਅੰਦਰ ਅੱਤਗੜ ਟਿਕਾਣਿਆਂ ਨੂੰ ਹਮਲਾ ਕਰਕੇ ਨਿਸ਼ਾਨਾ ਬਣਾਉਣ ਦਾ ਦਾਅਵਾ। ਸਿੰਧ ਦਾ ਸਮਝੌਤੇ ਬਾਰੇ ਇਸਲਾਮਾਬਾਦ ਦੇ ਵਿੱਚ ਇੱਕ ਵੱਡਾ ਇਕੱਠ ਅੱਜ ਹੋਣ ਜਾ ਰਿਹਾ ਹੈ। ਕਸ਼ਮੀਰੀਆਂ ਦੀ ਬੇਵਫਾਈ ਬਾਰੇ ਜੋ ਆਖਿਆ ਠੀਕ ਆਖਿਆ, ਉਹਦੇ ਤੇ ਡਟਿਆ ਪਿਆ ਹਾਂ। ਖਾਜਾ ਆਸਿਫ ਇਮਰਾਨ ਖਾਨ ਦੇ ਘਰ ਆਲੀ ਦੇ ਅੱਧੇ ਵਕਾਲਤਨਾਮੇ ਸਾਈਨ ਹੋਣ ਤੋਂ ਰਹਿ ਗਏ। ਇਸਲਾਮਾਬਾਦ ਹਾਈਕੋਰਟ ਨੇ ਤੁਹੀਨੇ ਅਦਾਲਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਤੇ ਜੀਓ ਟੀਵੀ ਵੱਲੋਂ ਧਾਰਮਿਕ ਖਾਕੇ ਵਿਖਾਲਣ ਤੇ ਪੈਮਰਾ ਵੱਲੋਂ 15 ਦਿਨਾਂ ਦੀ ਪਾਬੰਦੀ। ਧਾਰਮਿਕ ਫਿਰਕਿਆਂ ਵੱਲੋਂ ਗੁੱਸਾ।

0: Hits from Home.
1: AI has taken over the internet. Wrong answers, made-up facts. You ask a simple question and get a generated essay nobody asked for. Technology trying to decide for you and still getting it wrong. The internet didn't used to be this way. When you just want to search anything online and find what you need, Startpage is the private search engine that keeps it simple. Real links, less noise, and we don't keep track of what you asked. Try Startpage at startpage.com. That's startpage.com.
2: ਐਡਲ ਮਿਨਿਸਟਰ ਅਤਾਤਾਰਨ ਨੇ ਆਖਿਆ ਕਿ ਇਸ ਹਮਲੇ 'ਚ ਤਿੰਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹਦੇ 'ਚ 25 ਅਤਿਗਰਦ ਮਾਰੇ ਗਏ ਉਹਨਾਂ ਦਾ ਅਸਲਾ ਬਰੂਦ ਤਬਾਹ ਹੋ ਗਿਆ ਅਤਾਤਾਰਨ ਮੁਜਬ ਅਫਗਾਨਿਸਤਾਨ ਦੇ ਸਰਹੱਦ ਦੇ ਨਾਲ ਜੁੜੇ ਪਾਕਿਸਤਾਨੀ ਇਲਾਕਿਆਂ ਦੇ ਵਿੱਚ ਇੱਕ ਹੋਰ ਜ਼ਮੀਨੀ ਕਾਰਵਾਈ ਦੌਰਾਨ 4 ਲੜਾਕੂ ਅਤਿਗਰਦ ਵੀ ਮਾਰੇ ਗਏ ਨੇ ਅਫਗਾਨਿਸਤਾਨ ਦੇ ਅੰਦਰ ਇਹ ਹਮਲੇ ਪਾਕਿਸਤਾਨ ਨੇ ਤਾਜ਼ਾ ਖੂਨ ਖਰਾਬੇ ਦੀਆਂ ਅਤਿਗਰਦ ਕਾਰਵਾਈਆਂ ਤੋਂ ਬਾਅਦ ਕੀਤੇ ਨੇ ਇਨ੍ਹਾਂ ਹਮਲਿਆਂ 'ਚ ਉਹਨਾਂ ਅਤਿਗਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਇਨ੍ਹਾਂ ਕਾਰਵਾਈਆਂ ਦਾ ਹਿੱਸਾ ਸਨ ਅਤਾਤਾਰਨ ਉਹਨਾਂ ਦੇ ਇਸ ਬਿਆਨ ਤੋਂ ਅੱਡ ਅਫਗਾਨ ਤਾਲਿਬਾਨਾਂ ਦਾ ਆਖਣਾ ਹੈ ਕਿ ਪਾਕਿਸਤਾਨ ਨੇ ਆਮ ਸ਼ਹਿਰੀ ਆਬਾਦੀ ਨੂੰ ਨਿਸ਼ਾਨਾ ਬਣਾਇਆ ਜਿਹਦੇ 'ਚ 36 ਮੌਤਾਂ ਹੋਈਆਂ ਨੇ ਤੇ 163 ਲੋਕ ਫੱਟਰ ਨੇ ਇਹ ਸਭ ਆਮ ਲੋਕ ਸਨ ਪਾਕਿਸਤਾਨ ਨੇ ਇਹ ਹਮਲਾ ਕਰਕੇ ਧੱਕਾ ਕੀਤਾ ਹੈ ਅੱਜ ਮੰਗਲਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਭਾਰਤ ਦੇ ਨਾਲ ਪਾਣੀਆਂ ਦੇ ਸਮਝੌਤੇ ਸਿੰਧ ਤਾਸ ਬਾਰੇ ਇੱਕ ਵੱਡਾ ਇਕੱਠ ਹੋ ਰਿਹਾ ਹੈ ਜਿਹਦੇ 'ਚ ਇਸ ਸਮਝੌਤੇ ਦੇ ਕਾਨੂੰਨੀ ਤਕਨੀਕੀ ਤੇ ਇੰਟਰਨੈਸ਼ਨਲ ਪੱਖ ਫਰੋਲੇ ਜਾਣਗੇ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਪਹਿਲਗਾਮ ਹਮਲੇ ਮਗਰੋਂ ਸਿੰਧ ਤਾਸ ਸਮਝੌਤੇ ਨੂੰ ਮੁਕਾਉਣ ਸਮੇਤ ਪਾਕਿਸਤਾਨ ਦੇ ਹਿੱਸੇ ਆਉਂਦੇ ਦਰਿਆਵਾਂ ਦੇ ਪਾਣੀਆਂ ਦਾ ਰੁੱਖ ਮੋੜਨ ਦਾ ਐਲਾਨ ਕੀਤਾ ਗਿਆ ਸੀਗਾ ਪਾਕਿਸਤਾਨ ਨੇ ਇਸ ਭਾਰਤੀ ਕਰਨੀ ਤੇ ਸਖ਼ਤ ਰਿਐਕਸ਼ਨ ਦਿੰਦਿਆਂ ਹੋਇਆਂ ਆਖਿਆ ਸੀ ਕਿ ਇਹ ਖੁੱਲੀ ਜੰਗ ਹੋਏਗੀ ਭਾਰਤ ਇਹ ਕੰਮ ਨਹੀਂ ਕਰ ਸਕਦਾ ਇਹਦੇ ਤੇ ਆਲਮੀ ਸਾਲਸ ਮੌਜੂਦ ਨੇ ਮਾਮਲਾ ਉਹਨਾਂ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ ਭਾਰਤ ਉਹਨਾਂ ਨੂੰ ਆਪਣੇ ਇਤਰਾਜ਼ ਦੱਸੇ ਫਿਰ ਆਲਮੀ ਸਾਲਸੀ ਅਦਾਲਤ ਵੱਲੋਂ ਵੀ ਫੈਸਲਾ ਪਾਕਿਸਤਾਨ ਦੇ ਹੱਕ 'ਚ ਆ ਗਿਆ ਜਿਹਨੂੰ ਮੰਨਣ ਤੋਂ ਭਾਰਤ ਇਨਕਾਰੀ ਹੈ ਤਾਜ਼ਾ ਬਿਆਨ 'ਚ ਇਸ ਇਕੱਠ ਨੂੰ ਮੁੱਖ ਰੱਖਦੇ ਹੋਏ ਪਾਕਿਸਤਾਨ ਦੇ ਸਰਕਾਰੀ ਜ਼ਰੀਆ ਦਾ ਆਖਣਾ ਹੈ ਕਿ ਪਾਕਿਸਤਾਨ ਆਪਣੇ ਪਾਣੀ ਦੇ ਹੱਕ ਤੇ ਕੋਈ ਸਮਝੌਤਾ ਨਹੀਂ ਕਰੇਗਾ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਵੱਲੋਂ ਕਸ਼ਮੀਰ ਦੀ ਅਵਾਮੀ ਐਕਸ਼ਨ ਕਮੇਟੀ ਦੇ ਖਿਲਾਫ਼ ਕੀਤੇ ਗਏ ਇੱਕ ਐਕਟ ਸਨਾਹ ਤੇ ਉਹਨਾਂ ਦੇ ਇਤਿਹਾਦੀ ਬਲਾਵਲ ਜ਼ਰਦਾਰੀ ਨੇ ਪਾਰਲੀਮੈਂਟ ਦੇ ਵਿੱਚ ਖੂਬ ਮੁਖਾਲਫਤ ਕੀਤੀ ਸੀ ਪਰ ਖਾਜਾ ਆਸਫ ਹੋਣੇ ਸੋਸ਼ਲ ਮੀਡੀਆ ਤੇ ਕੀਤੀ ਗਈ ਇਸ ਪੋਸਟ ਦੇ ਹੱਕ ਦੇ ਵਿੱਚ ਡਟ ਗਏ ਨੇ ਤੇ ਆਖਿਆ ਕਿ ਮੈਂ ਜੋ ਕੀਤਾ ਹੈ ਉਹ ਬਿਲਕੁਲ ਠੀਕ ਕੀਤਾ ਹੈ ਖਾਜਾ ਆਸਫ ਦੇ ਨੈਸ਼ਨਲ ਅਸੈਂਬਲੀ 'ਚ ਬੋਲੇ ਗਏ ਬੋਲਾਂ 'ਚੋਂ ਕੁਝ ਬਿਆਨ
3: ਇੱਕ ਜੋ ਮੈਨੇ ਵਹਾਂ ਪੇ ਕਹਾ ਹੈ ਉਸਕੀ ਸਾਥ ਬਕਾਇਦਾ ਆਰਗੂਮੈਂਟ ਦੀਆ ਹੈ ਲੇਕਿਨ ਜਬ ਯੇ ਵੋ ਕਹੇ ਕਿ ਬਲੋਚਿਸਤਾਨ ਸੇ ਲਾਸ਼ੇ ਜੋ ਹੈ ਵੋ ਇਨਕੀ ਵਾਪਸ ਆ ਜਾਤੀ ਹੈ ਕਸ਼ਮੀਰ ਸੇ ਇਨਕੀ ਲਾਸ਼ੇ ਵੀ ਵਾਪਸ ਨਹੀਂ ਜਾਏਂਗੀ ਤੋ ਫਿਰ ਜੋ ਮੈਨੇ ਜਵਾਬ ਦੀਆ ਬਿਲਕੁਲ ਬਿਫਿਟਿੰਗ ਜਵਾਬ ਦੀਆ ਲੇਕਿਨ ਆਜ ਵੀ ਕੰਟਰੋਲ ਲਾਈਨ ਕੇ ਉਪਰ ਸਾਰੇ ਪਾਕਿਸਤਾਨ ਕੇ ਚਾਰੋਂ ਸੂਬੋ ਕੇ ਬਲਤੀ ਔਰ ਗਿਲਗਿਤੀ ਔਰ ਕਸ਼ਮੀਰੀ ਵਹਾਂ ਪੇ ਪਹਿਰਾ ਦੇ ਰਹੇ ਹੈ ਉਨਕੀ ਆਜ਼ਾਦੀ ਕੇ ਲੀਏ ਪਾਂਚ ਜੰਗੇ ਹਮਨੇ ਲੜੀ ਹੈ ਔਰ ਉਸਕੇ ਬਾਅਦ ਸਿਲਾ ਕਿਆ ਮਿਲਤਾ ਹੈ ਕਿ ਪਾਕਿਸਤਾਨ ਕੋ ਵਹਾਂ ਪੇ ਗਾਲੀਆਂ ਦੀ ਜਾਤੀ ਹੈ ਵਹਾਂ ਪੇ ਧਰਨੇ ਦੀ ਜਾਤੇ ਹੈ ਹਮਾਰੇ ਸ਼ਹੀਦੋਂ ਕੀ ਤੋਹੀਨ ਕੀ ਜਾਤੀ ਹੈ ਮੈਂ ਕਤੀ ਤੌਰ ਪੇ ਉਸਮੇ ਨਿਦਾਮ ਮੁਝੇ ਨਿਦਾਬੰਦ ਨਹੀਂ ਹੈ ਮੈਨੇ ਜੋ ਲਿਖਾ ਹੈ ਸ਼ਹਾਦਤ ਕੇ ਸਾਥ ਸਬੂਤ ਕੇ ਸਾਥ ਲਿਖਾ ਹੈ
2: ਇਹ ਸਨ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਉਧਰ ਅਵਾਮੀ ਐਕਸ਼ਨ ਕਮੇਟੀ ਨੇ ਕਸ਼ਮੀਰ ਦੇ ਇਲਾਕੇ ਰਾਵਲਾਕੋਟ 'ਚ ਧਰਨਾ ਦਿੱਤਾ ਹੋਇਆ ਹੈ ਜਿਹਦੇ 'ਚ ਗੈਰ ਸਰਕਾਰੀ ਜ਼ਰੀਆ ਮੁਤਾਬਕ ਹਜ਼ਾਰਾਂ ਔਰਤਾਂ ਮਰਦ ਬੱਚੇ ਤੇ ਬਜ਼ੁਰਗ ਧਰਨਾ ਦੇਈ ਬੈਠੇ ਨੇ ਸਰਕਾਰ ਵੱਲੋਂ ਕਸ਼ਮੀਰ ਭਰ ਦੇ ਵਿੱਚ ਇੰਟਰਨੈਟ ਸਰਵਿਸ ਨੂੰ ਬੰਦ ਕੀਤਿਆਂ ਹੋਇਆਂ ਵੀ 2 ਹਫ਼ਤੇ ਤੋਂ ਵੱਧ ਬੀਤ ਚੁੱਕੇ ਨੇ ਚੀਫ ਜਸਟਿਸ ਇਸਲਾਮਾਬਾਦ ਹਾਈਕੋਰਟ ਜਸਟਿਸ ਸਰਫਰਾਜ਼ ਡੋਗਰ ਤੇ ਉਹਨਾਂ ਦੇ ਨਾਲ ਬੈਂਚ ਦੇ ਦੂਜੇ ਜੱਜ ਜਸਟਿਸ ਮੁਹੰਮਦ ਆਸਫ ਨੇ ਇਮਰਾਨ ਖਾਨ ਤੇ ਉਹਦੀ ਘਰਵਾਲੀ ਬੁਸ਼ਰਾ ਬੀਬੀ ਵੱਲੋਂ ਦਾਇਰ ਤੋਹੀਨੇ ਅਦਾਲਤ ਦੀਆਂ ਅਰਜ਼ੀਆਂ ਨੂੰ ਰੱਦ ਕਰਤਾ ਹੈ ਅਦਾਲਤੀ ਕਾਰਵਾਈ ਦੌਰਾਨ ਇਮਰਾਨ ਖਾਨ ਦੇ ਵਕੀਲ ਸਲਮਾਨ ਸਫਦਰ ਨੇ ਜਦੋਂ ਆਪਣੀ ਗੱਲ ਦੱਸਣੀ ਚਾਹੀ ਤੇ ਚੀਫ ਜਸਟਿਸ ਨੇ ਆਖਿਆ ਕਿ ਅਦਾਲਤੀ ਕਾਰਵਾਈ ਨੂੰ ਜ਼ਾਬਤੇ ਦੇ ਮੁਤਾਬਕ ਤੁਰਨ ਦਿਓ ਵਕੀਲ ਸਲਮਾਨ ਸਫਦਰ ਜਦੋਂ ਧੱਕੇ ਦੇ ਨਾਲ ਰੋਸਟਰਮ ਤੇ ਆ ਗਏ ਔਰ ਬੋਲਣਾ ਸ਼ੁਰੂ ਕੀਤਾ ਤੇ ਚੀਫ ਜਸਟਿਸ ਇਸਲਾਮਾਬਾਦ ਹਾਈਕੋਰਟ ਗੁੱਸੇ 'ਚ ਆ ਗਏ ਔਰ ਰਿਮਾਰਕਸ ਦਿੱਤੇ ਕਿ ਤੁਸੀਂ ਅਦਾਲਤ ਦੇ ਉੱਤੇ ਪ੍ਰੈਸ਼ਰ ਪਾ ਰਹੇ ਜੇ ਸਾਨੂੰ ਧੱਕੇ ਦੇ ਨਾਲ ਗੱਲ ਮਨਵਾਉਣਾ ਚਾਹ ਰਹੇ ਜੇ ਜਿਹਦੇ ਤੇ ਸਲਮਾਨ ਸਫਦਰ ਹੋਣਾ ਨੇ ਆਖਿਆ ਕਿ ਸਾਨੂੰ ਇਮਰਾਨ ਖਾਨ ਦੇ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਵਕਾਲਤ ਨਾਮਿਆਂ ਦੇ ਉੱਤੇ ਸਾਨੂੰ ਦਸਖਤ ਨਹੀਂ ਕਰਵਾਉਣ ਦਿੱਤੇ ਜਾ ਰਹੇ ਇਮਰਾਨ ਖਾਨ ਤੋਂ ਸਾਂਝ ਨਾ ਕਰਵਾਏ ਤੇ ਫਿਰ ਅਸੀਂ ਉਹਨਾਂ ਦੇ ਕੇਸ ਕਿੱਦਾਂ ਲੜਾਂਗੇ ਜਦਕਿ ਜੇਲ੍ਹ ਅਮਲੇ ਵੱਲੋਂ ਸਾਨੂੰ ਜਿਹੜੇ ਦਸਖਤ ਹੋਏ ਵਕਾਲਤਨਾਮੇ ਦਿੱਤੇ ਗਏ ਨੇ ਉਹ ਅੱਧੇ ਨੇ ਬੁਸ਼ਰਾ ਬੀਬੀ ਦਾ ਵਕਾਲਤਨਾਮਾ ਸਾਈਨ ਹੋਇਆ ਹੀ ਨਹੀਂ ਇਹ ਜਿਹੜੇ ਦਸਖਤ ਹੋਏ ਵਕਾਲਤਨਾਮੇ ਦਿੱਤੇ ਗਏ ਨੇ ਇਹ ਵੀ ਸੁਪਰੀਮ ਕੋਰਟ ਦੇ ਕੇਸਾਂ ਦੇ ਨੇ ਇਸਲਾਮਾਬਾਦ ਹਾਈਕੋਰਟ ਦੇ ਕੇਸਾਂ ਦੇ ਵਕਾਲਤਨਾਮੇ ਦਸਖਤ ਕਰਵਾ ਕੇ ਦਿੱਤੇ ਨਹੀਂ ਜਾ ਰਹੇ ਜਦੋਂ ਵਕਾਲਤਨਾਮੇ ਤੇ ਦਸਖਤ ਹੀ ਨਾ ਹੋਏ ਤੇ ਅਸੀਂ ਇਮਰਾਨ ਖਾਨ ਦੀ ਵਕਾਲਤ ਭਲਾ ਕਿੰਜ ਕਰਾਂਗੇ ਮੁਲਾਕਾਤ ਨਾ ਹੋਈ ਤੇ ਇਲਜ਼ਾਮ ਤੇ ਉਹਦੇ ਜਵਾਬ ਦਾਇਰ ਕਰਨ ਦੇ ਵਾਸਤੇ ਇਮਰਾਨ ਖਾਨ ਤੋਂ ਇਜਾਜ਼ਤ ਕਿੰਜ ਲਵਾਂਗੇ ਚੀਫ ਜਸਟਿਸ ਇਸਲਾਮਾਬਾਦ ਹਾਈਕੋਰਟ ਸਰਦਾਰ ਸਰਫਰਾਜ਼ ਡੋਗਰ ਹੋਣਾ ਨੇ ਆਖਿਆ ਕਿ ਬਾਕੀ ਵਕਾਲਤਨਾਮੇ ਵੀ ਦਸਖਤ ਹੋ ਕੇ ਮਿਲ ਜਾਣਗੇ ਪਰ ਇਮਰਾਨ ਖਾਨ ਦੇ ਨਾਲ ਮੁਲਾਕਾਤ ਦੀ ਇਜਾਜ਼ਤ ਬਾਰੇ ਉਹਨਾਂ ਨੇ ਕੋਈ ਹੁਕਮ ਨਹੀਂ ਦਿੱਤਾ ਤੇ ਇਸ ਤੋਂ ਮਗਰੋਂ ਤੁਹੀਨੇ ਅਦਾਲਤ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਪਾਕਿਸਤਾਨ ਦੇ ਮਸ਼ਹੂਰ ਟੀਵੀ ਚੈਨਲ ਜੀਓ ਉੱਤੇ ਪੈਮਰਾ ਵੱਲੋਂ 15 ਦਿਨਾਂ ਦੀ ਪਾਬੰਦੀ ਲਾ ਦਿੱਤੀ ਗਈ ਹੈ ਪਾਬੰਦੀ ਦਾ ਕਾਰਨ ਮੁਹਰਮ ਟ੍ਰਾਂਸ

0: ਮਿਸ਼ਨ ਦੇ ਵਿੱਚ ਕੁਝ ਧਾਰਮਿਕ ਖਾਕੇ ਨਸ਼ਰ ਕੀਤੇ ਗਏ ਸਨ ਜਿਹਦੇ ਤੇ ਜਮਾਤ ਅਹਿਲੇ ਹਦੀਸ ਸਮੇਤ ਪਾਕਿਸਤਾਨ ਭਰ ਦੇ ਵਿੱਚ ਬਾਕੀ ਧਾਰਮਿਕ ਫਿਰਕਿਆਂ ਨੇ ਵੀ ਕਾਰਵਾਈ ਦੀ ਮੰਗ ਕੀਤੀ ਸੀਗੀ। ਇਸ ਬਾਰੇ ਮੌਲਾਨਾ ਇਬਤਸਾਮ ਇਲਾਹੀ ਜ਼ਹੀਰ ਹੋਣਾ ਨੇ ਇੱਕ ਖੁੱਲੀ ਗੱਲਬਾਤ ਕਰਦਿਆਂ ਹੋਇਆਂ ਆਖਿਆ,
1: ਪਾਕਿਸਤਾਨ ਕੇ ਲਾਅ ਮੇ ਹਾਈ ਕੋਰਟ ਕੇ ਡਿਸੀਜਨ 2012 ਮੇ ਔਰ ਪੈਮਰਾ ਕੇ ਅਹਿਲਕਾਰੋਂ ਸੇ ਔਰ ਸੀਨੀਅਰ ਜੋ ਲੋਗ ਹੈ ਉਨਸੇ ਮੇਰੀ ਬਾਤ ਹੁਈ, ਕੈਸਰ ਰਾਜਾ ਸਾਹਿਬ ਕੀ ਬਾਤ ਹੁਈ, ਤੋ ਉਨ੍ਹੋਂਨੇ ਇਸ ਬਾਤ ਕਾ ਇਕਰਾਰ ਕੀਆ ਕਿ ਪਾਕਿਸਤਾਨ ਮੇ ਮੀਡੀਆ ਕੇ ਉੱਪਰ ਕਿਸੀ ਵੀ ਨਬੀ ਕੀ ਵੀਡੀਓ ਚਲਾਨਾ, ਖਾਕੇ ਚਲਾਨਾ, ਉਨਕੀ ਤਮਸੀਲ ਪੇਸ਼ ਕਰਨਾ, ਉਨਕਾ ਕਿਸੀ ਵੀ ਹਾਲਤ ਮੇ ਨਹੀਂ ਦਿਖਲਾਨਾ ਚਾਹੀਏ। ਲੇਕਿਨ ਨਿਹਾਇਤ ਹਸਾਸ ਦਿਨੋਂ ਮੇ ਇੱਕ ਨਿਹਾਇਤ ਅਹਿਮ ਮਸਲਾ ਪੇਸ਼ ਆਇਆ ਕਿ 10 ਮੁਹਰਮ ਜਾਂ 9 ਮੁਹਰਮ ਕੋ ਜੀਓ ਟੈਲੀਵਿਜ਼ਨ ਕੇ ਉੱਪਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਕਾ ਹਾਕਾ ਦਿਖਾਇਆ ਗਿਆ, ਅਗਰਚੇ ਉਸਮੇ ਸੈਯਦਨਾ ਹਸਨ ਔਰ ਹੁਸੈਨ ਕਾ ਹਾਕਾ ਵੀ ਦਿਖਾਇਆ ਗਿਆ। ਤੋ ਯੇ ਬਾਤ ਵੀ ਮੈਂ ਕਹਿਣਾ ਚਾਹਤਾ ਹੂੰ, ਹਮਾਰੀ ਦੋ ਅਹਲੇ ਤਸ਼ੱਯੂ ਸੇ ਵੀ ਅਪੀਲ ਹੈ, ਉਨਕੇ ਹਾਂ ਸ਼ਾਇਦ ਯੇ ਬਾਤ ਅਗਰ ਜਾਇਜ਼ ਵੀ ਹੈ, ਮੇਰੇ ਇਸ ਬਾਰੇ ਮੇ ਇਲਮ ਨਹੀਂ ਹੈ, ਅਗਰ ਉਨਕੇ ਹਾਂ ਜਾਇਜ਼ ਹੈ ਤੋ ਯੇ ਉਨਕੇ ਸਾਥ ਮਾਮਲਾ ਹੈ। ਲੇਕਿਨ ਅਹਲੇ ਸੁਨਨਤ ਕੇ ਹਾਂ ਯੇ ਮੌਕਫ ਇਜਮਾਈ ਹੈ, ਨਾ ਸਹਾਬਾ ਕੀ, ਨਾ ਅੰਬੀਆ ਕੀ, ਔਰ ਖਾਸ ਤੌਰ ਪੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਕੀ ਤਸਵੀਰ ਕੋ ਨਹੀਂ ਪੇਸ਼ ਕੀਆ ਜਾ ਸਕਦਾ।
0: ਜਮਾਤ ਅਹਿਲ ਹਦੀਸ ਤੇ ਇਬਤਸਾਮ ਇਲਾਹੀ ਜ਼ਹੀਰ ਹੋਣੇ, ਜਦਕਿ ਜੀਓ ਟੀਵੀ ਨੇ ਵੀ ਆਪਣੀ ਇਸ ਕਰਨੀ ਤੇ ਮਾਫੀ ਮੰਗ ਲਈ ਏ, ਆਪਣੀ ਵੈਬਸਾਈਟ ਤੇ ਵੀ ਇਸ ਬਾਰੇ ਮਾਫੀਨਾਮਾ ਛਾਪਿਆ ਤੇ ਆਨ ਏਅਰ ਵੀ ਮਾਫੀ ਦਾ ਇਕਰਾਰ ਕੀਤਾ ਹੈ।
2: ਜੀਓ ਨਿਊਜ਼ 10 ਮੁਹਰਮ ਕੋ ਨਸ਼ਰ ਹੋਣੇ ਵਾਲੇ ਮਵਾਦ ਸਫਰੇ ਇਸ਼ਕ ਕੇ ਹਵਾਲੇ ਸੇ ਗਲਤੀ ਕੋ ਤਸਲੀਮ ਕਰਤਾ ਹੈ। ਇਸ ਮਵਾਦ ਮੇ ਇਰਾਕ ਔਰ ਕੁਛ ਦੀਗਰ ਮਸ਼ਰਕ ਵਸਤਾ ਕੇ ਮਮਾਲਿਕ ਮੇ ਮਹਦੂਦ ਤਾਦਾਦ ਮੇ ਅਫਰਾਦ ਕੀ ਜਾਨਿਬ ਸੇ ਇਖਤਿਆਰ ਕੀ ਜਾਣੇ ਵਾਲੀ ਬਾਜ਼ ਰਸੂਮਾਤ ਕੀ ਅਕਾਸੀ ਕੀ ਗਈ ਥੀ। ਯੇ ਮਵਾਦ ਮਹਿਜ਼ ਉਨ ਮਕਾਮੀ ਰਸੂਮਾਤ ਕੀ ਅਕਾਸੀ ਕਰਤਾ ਥਾ ਔਰ ਉਸਕਾ ਮਕਸਦ ਕਿਸੀ ਵਸੀਤਰ ਮਜ਼ਹਬੀ ਨੁਕਤਾ ਨਜ਼ਰ ਕੀ ਨੁਮਾਇੰਦਗੀ ਕਰਨਾ, ਉਸਕੀ ਤਾਇਦ ਕਰਨਾ ਯਾ ਉਸੇ ਫਰੋਗ ਦੇਣਾ ਨਹੀਂ ਥਾ। ਯੇ ਮਵਾਦ ਨਾ ਤੋ ਜੀਓ ਨਿਊਜ਼ ਨੇ ਤਿਆਰ ਕੀਆ ਥਾ ਔਰ ਨਾ ਹੀ ਉਸਕੀ ਅਸ਼ਾਅਤ ਕਿਸੀ ਇਰਾਦੇ ਯਾ ਮਕਸਦ ਕੇ ਤਹਿਤ ਕੀ ਗਈ ਥੀ। ਮੁਤਾਲਿਕਾ ਮਵਾਦ ਕੋ ਫੌਰੀ ਤੌਰ ਪਰ ਹਟਾ ਦਿਆ ਗਿਆ ਔਰ ਇਦਾਰੇ ਨੇ ਫੌਰੀ ਤੌਰ ਪਰ ਇਸ ਮੇ ਮੁਲਵਿਸ ਅਫਰਾਦ ਕੇ ਖਿਲਾਫ ਕਾਰਵਾਈ ਕੀ ਹੈ। ਹਮ ਕਿਸੀ ਵੀ ਤਕਲੀਫ ਪਰ ਅਫਸੋਸ ਕਾ ਇਜ਼ਹਾਰ ਕਰਤੇ ਹੈ ਔਰ ਮਜ਼ਹਬੀ ਇਹਤਰਾਮ ਕੇ ਆਲਾ ਤਰੀਨ ਮਿਆਰਾਤ ਕੋ ਬਰਕਰਾਰ ਰੱਖਨੇ ਕੇ ਆਪਣੇ ਅਜ਼ਮ ਕਾ ਅਦਾ ਕਰਤੇ ਹੈ।
0: ਜੀਓ ਟੀਵੀ ਵੱਲੋਂ ਮੰਗੀ ਗਈ ਮਾਫੀ, ਇਸ ਮਾਫੀ ਤੋਂ ਬਾਅਦ ਵੀ ਜੀਓ ਟੀਵੀ ਦੇ ਉੱਤੋਂ ਪੈਮਰਾ ਨੇ ਪਾਬੰਦੀ ਨਹੀਂ ਹਟਾਈ। ਆਖਿਆ ਜਾ ਰਿਹਾ ਕਿ ਇਸ ਪ੍ਰੋਗਰਾਮ ਨੇ ਇੱਕ ਵਾਰ ਫਿਰ ਮੁਲਕ ਭਰ ਦੇ ਵਿੱਚ ਸ਼ੀਆ ਸੁੰਨੀ ਫਿਰਕਿਆਂ ਦੀ ਲੜਾਈ ਨੂੰ ਹਵਾ ਦਿੱਤੀ ਹੈ। ਲੋ ਜੀ, ਇਸ ਹਫਤੇ ਲਈ ਇੰਨਾ ਹੀ। ਆਉਂਦੇ ਹਫਤੇ ਕੁਝ ਹੋਰ ਖਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਲਈ ਹਾਜ਼ਰ ਹਾਂ।
3: ਸੋ ਪਾਕਿਸਤਾਨ ਡਾਇਰੀ ਤੋਂ ਬਾਅਦ ਹੁਣ ਵਾਰੀ ਆ ਚੁੱਕੀ ਹੈ ਜੀ ਸਾਡੇ ਪਹਿਲੇ ਅਤੇ ਨਵੇਂ ਗਾਣੇ ਦੀ। ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਆਇਆ ਜੀ ਗਾਣਾ ਕੌਫੀ। ਆਸ ਕਰਦੇ ਹਾਂ ਕਿ ਪਸੰਦ ਆਊਗਾ ਜੀ। ਸੁਣੋ ਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ।

0: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋਅ ਮੁਫ਼ਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ। SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। ਅਲੈਕਸਾ, ਗੂਗਲ ਹੋਮ ਜਾਂ ਫਿਰ ਐਪਲ ਸਮਾਰਟ ਸਪੀਕਰ ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖ਼ਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
1: ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਇੱਧਰ ਰਮਨ ਸਿੰਘ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਪੁਨੀਤ ਜੀ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਸ਼ੋਅ ਤੁਹਾਡਾ ਆਲਵੇਜ਼ ਦੀ ਤਰ੍ਹਾਂ। ਧੰਨਵਾਦ ਰੰਗ ਮੰਨਣ ਲਈ, ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਤੁਸੀਂ ਮੈਸੇਜ ਕਰਦੇ ਹੋ ਹਮੇਸ਼ਾ, ਬਹੁਤ ਚੰਗਾ ਲੱਗਦਾ ਹੈ। ਸਵਾਓ ਤੁਹਾਨੂੰ ਇੱਕ ਵਾਰ ਫਿਰ ਤੋਂ ਸ਼ੈਪਟਨ ਲੈ ਚੱਲਦੇ ਹਾਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਸ਼ੈਪਟਨ ਗਿਆ ਹੋਇਆ ਸੀ ਪਿਛਲੇ ਦਿਨੀਆਂ ਦੇ। ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਨੇ, ਬਹੁਤ ਵਧੀਆ ਤਰੀਕੇ ਨਾਲ ਉੱਥੋਂ ਦੇ ਭਾਈਚਾਰੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ। ਹੌਲੀ ਹੌਲੀ ਕਰਕੇ ਉਹ ਇੰਟਰਵਿਊਜ਼ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਇਹ ਸਾਰੀਆਂ ਇੰਟਰਵਿਊਜ਼ ਦੇ ਲਿੰਕ ਜੋ ਹੈ ਉਹ ਹਾਸਲ ਕਰ ਸਕਦੇ ਹੋ। ਸੋ ਖੇਤਰੀ ਵਿਕਟੋਰੀਆ ਸ਼ੈਪਟਨ ਵਿੱਚ ਰਹਿੰਦੇ ਸਰ ਮੁਹੱਬਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਡਿਜੀਟਲ ਦੁਨੀਆ ਵਿੱਚ ਨਵੀਂ ਪਛਾਣ ਦੇਣ ਦੇ ਮਕਸਦ ਦੇ ਨਾਲ ਸੁਹਾਵੀ ਆਡੀਓ ਬੁੱਕ ਐਪ ਦੀ ਸ਼ੁਰੂਆਤ ਕੀਤੀ ਹੈ। ਕੀ ਇਹ ਸਾਰੀ ਕਹਾਣੀ? ਆਓ ਜਾਣਦੇ ਹਾਂ ਇਹਨਾਂ ਦੀ ਜ਼ੁਬਾਨੀ। SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਅੱਜ ਪਹੁੰਚੇ ਹੋਏ ਹਾਂ ਜੀ ਵਿਕਟੋਰੀਆ ਦੇ ਫੂਡਬਾਲ ਕਿਹਾ ਜਾਣ ਵਾਲੇ ਇਲਾਕੇ ਗ੍ਰੇਟ ਸ਼ੈਪਟਨ ਸਿਟੀ ਦੇ ਵਿੱਚ, ਅਤੇ ਸ਼ੈਪਟਨ ਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਨੇ ਬਹੁਤ ਮੱਲਾਂ ਮਾਰੀਆਂ ਹੋਈਆਂ ਨੇ, ਅਤੇ ਉਹਨਾਂ ਵਿੱਚੋਂ ਇੱਕ ਨਾਮ ਆਉਂਦਾ ਹੈ ਸਰ ਮੁਹੱਬਤ ਦਾ, ਕਿਉਂਕਿ ਇਹਨਾਂ ਨੇ ਇੱਥੇ ਰਹਿ ਕੇ ਡਿਜੀਟਲ ਆਡੀਓ ਪੰਜਾਬੀ ਬੁੱਕ ਐਪ ਹੈ ਉਹ ਜੋ ਸ਼ੁਰੂ ਕੀਤੀ ਹੈ, ਉਸ ਬਾਰੇ ਅੱਜ ਗੱਲਾਂ ਬਾਤਾਂ ਕਰਨ ਲਈ ਅਸੀਂ ਇੱਥੇ ਮੌਜੂਦ ਹਾਂ। ਸੋ ਸਰ ਮੁਹੱਬਤ ਜੀ, ਸਵਾਗਤ ਹੈ ਤੁਹਾਡਾ SBS ਤੇ, ਕੀ ਹਾਲ ਚਾਲ ਨੇ
2: ਜੀ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਹਾਲ ਚਾਲ ਹੈ, ਅਤੇ ਤੁਹਾਡਾ ਸ਼ੈਪਟਨ ਵਿੱਚ ਸਵਾਗਤ ਹੈ ਜੀ ਨਿੱਘਾ
1: ਜੀ। ਇੱਕ ਤਾਂ ਤੁਹਾਡਾ ਨਾਮ ਬਹੁਤ ਪਿਆਰਾ ਹੈ, ਕਿਉਂਕਿ ਸਰ ਮਤਲਬ ਟੀਚਰ ਵਾਲਾ ਸਰ ਜਾਂ ਫਿਰ ਸਰ ਸਿਰ ਵਾਲਾ ਸਰ, ਮੁਹੱਬਤ ਨਾਲ ਕਿਵੇਂ ਜੁੜਿਆ? ਸਭ ਤੋਂ ਪਹਿਲਾਂ ਇਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਅਗਰ ਪੰਜਾਬੀ ਕਿਤਾਬਾਂ ਦੀ ਗੱਲ ਹੋ ਰਹੀ ਹੈ ਤਾਂ ਫਿਰ ਲਿਟਰੇਚਰ ਦੀ ਵੀ ਥੋੜ੍ਹੀ ਜਾਂ ਫਿਰ ਨਾਵਾਂ ਦੀ ਵੀ ਗੱਲ ਮੈਨੂੰ ਲੱਗਦਾ ਬਣਦੀ ਹੈ।
2: ਇਹ ਵੈਸੇ ਸਹੀ ਜੇ ਦੱਸਾਂ ਤਾਂ ਮੈਂ ਤਾਂ ਕ੍ਰੈਡਿਟ ਲੈ ਨਹੀਂ ਸਕਦਾ ਇਹਦਾ, ਕੋਈ ਘਰਦਿਆਂ ਰੱਖਿਆ, ਅਤੇ ਵੈਸੇ ਜਿਹੜਾ ਇਹ ਸਾਰਿਆ ਇਹ ਪੰਜਾਬੀ ਵਾਲਾ ਸਾਰਿਆ, ਸਰ ਕਰਨਾ ਨਹੀਂ ਹੁੰਦਾ ਕਿ ਮੈਂ ਉਹ ਕੰਮ ਨੂੰ ਸਰ ਕਰਤਾ ਜਿੱਤ ਲਿਆ, ਅਤੇ ਜਾਂ ਫਿਰ ਸਰ ਹੁੰਦਾ ਸਰੋਵਰ ਵਾਲਾ ਸਰ। ਸੋ ਇਹਨੂੰ ਤੁਸੀਂ ਮਤਲਬ ਮੁਹੱਬਤ ਦਾ ਸਰੋਵਰ ਵੀ ਕਹਿ ਸਕਦੇ ਹਾਂ ਅਤੇ ਮੁਹੱਬਤ ਦੇ ਉੱਤੇ ਜਿੱਤ ਵੀ ਕਹਿ ਸਕਦੇ ਹਾਂ।
1: ਸੋ ਅਗਰ ਸੁਹਾਵੀ ਦੀ ਗੱਲਬਾਤ ਕਰੀਏ ਜੋ ਆਡੀਓ ਐਪ ਹੈ, ਆਡੀਓ ਬੁੱਕ ਐਪ, ਸੋ ਸੁਹਾਵੀ ਨਾਮ ਕਿੱਥੋਂ ਆਇਆ ਅਤੇ ਪ੍ਰੇਰਣਾ ਕਿੱਥੋਂ ਮਿਲੀ ਸ਼ੁਰੂ ਕਰਨ ਦੀ?
2: ਜੀ ਸੁਹਾਵੀ ਵੈਸੇ ਤਾਂ ਮੇਰੀ ਬੇਟੀ ਦਾ ਨਾਮ ਹੈ, ਅਤੇ ਉੱਦਾਂ ਸੁਹਾਵੀ ਗੁਰਬਾਣੀ ਦੇ ਵਿੱਚ ਕਈ ਥਾਵਾਂ 'ਤੇ ਆਉਂਦਾ, ਅਤੇ ਸੁਹਾਵੀ ਦਾ ਮਤਲਬ ਹੁੰਦਾ ਪਵਿੱਤਰ ਅਤੇ ਪਾਵਨ, ਅਤੇ ਇਹਦਾ ਨਾਮ ਪਿੱਛੇ ਤਾਂ ਇਹੀ ਇਨਫਲੂਐਂਸ ਹੈ ਜੀ।
1: ਅਤੇ ਇਸ ਨੂੰ ਲਾਂਚ ਕਰਨ ਪਿੱਛੇ?
2: ਜੀ ਲਾਂਚ ਕਰਨ

0: ਪਿੱਛੇ ਦੇਖੋ ਮੈਂ ਨਾ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀਗਾ, ਘਰੇ ਮਾਹੌਲ ਇੱਦਾਂ ਦਾ ਸੀਗਾ ਸ਼ੁਰੂ ਛੋਟੇ ਹੁੰਦੇ ਤੋਂ ਮੇਰੇ, ਮਤਲਬ ਸਾਡੇ ਅਕੈਡਮਿਕ ਸਾਰੇ ਅਧਿਆਪਕ ਹੀ ਰਹੇ, ਮੇਰੇ ਫਾਦਰ ਸਾਹਿਬ ਵੀ ਮੰਮੀ ਵੀ। ਇੱਥੇ ਆ ਕੇ ਫਿਰ ਕਿਤਾਬਾਂ ਸੁਣਨ ਦਾ ਰੁਝਾਨ ਹੋ ਗਿਆ ਨਾ, ਜਿਵੇਂ ਸਮਾਂ ਨਹੀਂ ਹੁੰਦਾ, ਤੁਰੇ ਫਿਰਦੇ ਗੱਡੀ ਚਲਾਉਂਦੇ ਸੈਰ ਕਰਦੇ ਤੁਸੀਂ ਮਤਲਬ ਸੁਣ ਸਕਦੇ, ਕਿਤਾਬਾਂ ਸੁਣਨਾ ਕਨਵੀਨੀਅੰਟ ਆ। ਅਤੇ ਉਦੋਂ ਮੈਨੂੰ ਲੱਗਿਆ ਯਾਰ ਵੀ ਜਿੱਥੇ ਆਪਾਂ ਕਿਤਾਬਾਂ ਸੁਣ ਤਾਂ ਰਹੇ ਹਾਂ ਅੰਗਰੇਜ਼ੀ ਦੀਆਂ, ਕਿਉਂਕਿ ਪੰਜਾਬੀ ਦੀਆਂ ਹੈ ਹੀ ਨਹੀਂ, ਆਪਸ਼ਨ ਹੀ ਨਹੀਂ ਹੈਗੀ, ਅਤੇ ਮੈਂ ਚਾਹੁੰਦਾ ਸੀ ਵੀ ਪੰਜਾਬੀ ਦੀ ਇੱਕ ਇਹੋ ਜਿਹਾ ਪ੍ਰੋਡਕਟ ਬਣੇ ਜਿਹੜਾ ਗਰੀਬੜਾ ਜਾਣਾ ਹੋਵੇ। ਮਤਲਬ ਇੱਕ ਹੁੰਦਾ ਨਾ ਵੀ ਯਾਰ ਪੰਜਾਬੀ ਦੀਆਂ ਕਿਤਾਬਾਂ ਕਰਨੀਆਂ, ਚੱਲ ਬੈਠੇ ਘਰੇ ਬੈਠੇ ਰਿਕਾਰਡ ਕਰ ਲਈ ਯੂਟਿਊਬ 'ਤੇ ਪਾ ਤੀ, ਵੀ ਮੈਂ ਯੂਜ਼ ਕਰਦਾ ਸੀ ਆਡੀਬਲ, ਐਮਾਜ਼ਨ ਦਾ ਪ੍ਰੋਡਕਟ ਹੈ ਨਾ, ਮੈਂ ਚਾਹੁੰਦਾ ਸੀ ਪੰਜਾਬੀ ਦਾ ਪ੍ਰੋਡਕਟ ਉਸੇ ਲੈਵਲ ਦਾ ਹੋਵੇ ਜਾਂ ਉਦੋਂ ਵੀ ਵਧੀਆ ਹੋਵੇ
1: ਜੀ।
0: ਅਤੇ ਉਹ ਫਿਰ ਭਾਅ ਜੀ ਅਸੀਂ ਅੰਮ੍ਰਿਤਸਰ ਸਾਹਿਬ 'ਚ ਬਾਬੇ ਦਾ ਨਾਂ ਲੈ ਕੇ ਅਤੇ ਆਪਣੇ ਦਸਵੰਧ 'ਚੋਂ ਹੀ ਅਸੀਂ ਨਾ ਸਟੂਡੀਓ ਸੈਟਅਪ ਕਰ ਲਿਆ। ਹੁਣ ਜਿਹੜੀਆਂ ਸਾਡੀਆਂ ਰਿਕਾਰਡਿੰਗਾਂ ਨੇ ਉਹ ਮਤਲਬ ਸਟੂਡੀਓ ਗ੍ਰੇਡ ਦੀਆਂ, ਇੱਕ ਲੁਧਿਆਣੇ ਸਟੂਡੀਓ ਸਾਡਾ, ਅੰਮ੍ਰਿਤਸਰ, ਲਾਹੌਰ, ਤਿੰਨ ਸਟੂਡੀਓ ਨੇ, ਤਿੰਨਾਂ ਦੇ ਵਿੱਚ ਪੇਡ ਸਟਾਫ ਆ। ਉਹ ਜਿਹੜੇ ਨਰੇਟਰ ਨੇ ਉਹ ਇੱਦਾਂ ਨੇ ਵੀ ਕਿਸੇ ਨੂੰ ਜਰਨਲਿਜ਼ਮ ਦਾ, ਮੀਡੀਆ ਦਾ ਤਜਰਬਾ, ਕਿਸੇ ਨੂੰ ਆਰਟ ਐਂਡ ਥੀਏਟਰ ਦਾ ਤਜਰਬਾ, ਉਹ ਰਿਕਾਰਡਿੰਗਾਂ ਕਰਦੇ ਆ। ਫਿਰ ਪ੍ਰੋਫੈਸ਼ਨਲ ਐਡੀਟਿੰਗ ਟੀਮ ਐਡਿਟ ਕਰਦੀ ਆ, ਅਤੇ ਉਹ ਫਿਰ ਅਸੀਂ ਆਪਣੀ ਜਿਹੜੀ ਡਿਵੈਲਪ ਕੀਤੀ ਹੋਈ ਐਪ ਆ ਉਹਦੇ ਉੱਤੇ ਪਾਉਂਦੇ ਹਾਂ, ਹੈ ਨਾ। ਅਤੇ ਉਹ ਬਸ ਆਈਡੀਆ ਇੱਦਾਂ ਸੀਗਾ ਵੀ ਪੰਜਾਬੀ ਹਰ ਪਲੇਟਫਾਰਮ ਦੇ ਉੱਤੇ ਉਸੇ ਉੱਚੇ ਲੈਵਲ 'ਤੇ ਦੁਨੀਆ ਦੇ ਅਵੇਲੇਬਲ ਹੋਵੇ। ਕੋਈ ਨਹੀਂ ਕਰ ਰਿਹਾ ਤਾਂ ਕਿਸੇ ਨੂੰ ਕਰਨਾ ਪੈਣਾ ਸੀ, ਰੱਬ ਦਾ ਨਾਂ ਲੈ ਕੇ ਬਸ ਸਾਡੇ ਕੋਲ ਸੇਵਾ ਲੈਣੀ ਸੀ ਪਰਮਾਤਮਾ ਨੇ, ਤੋ ਅਸੀਂ ਕਰ ਦਿੱਤਾ। ਹੁਣ ਸਾਨੂੰ ਮਤਲਬ ਇਸ ਗੱਲ ਦਾ ਯਕੀਨ ਆ ਕਿ ਸਾਡੀ ਐਪ ਦੁਨੀਆ ਦੇ ਕਿਸੇ ਵੀ ਪਲੇਟਫਾਰਮ ਤੋਂ ਵਧੀਆ ਹੀ ਆ, ਇਨਫੀਰੀਅਰ ਨਹੀਂ ਹੈਗੀ
1: ਜੀ। ਪੰਜਾਬੀ ਦੀ ਅਗਰ ਗੱਲ ਕਰੀਏ, ਪੰਜਾਬੀ ਮਾਰਕੀਟ ਦੇ ਵਿੱਚ,
0: ਪੰਜਾਬੀ ਮਾਰਕੀਟ ਦੇ ਵਿੱਚ ਤਾਂ ਹੈਗੀ ਆ। ਉੱਦਾਂ ਵੀ ਜੇ ਕੰਪੇਅਰ ਤੁਸੀਂ ਅੰਗਰੇਜ਼ੀ, ਮਲਿਆਲੀ, ਕੋਈ ਹੋਰ ਲੈਂਗੁਏਜ ਦੀ ਵੀ ਆਡੀਓ ਬੁੱਕਸ ਦੀਆਂ ਐਪ ਨਾਲ ਕੰਪੇਅਰ ਕਰੋਗੇ ਨਾ, ਤਾਂ ਉਹਨਾਂ ਦੇ ਵੀ ਬਰਾਬਰ ਸਟੈਂਡਰਡ ਦੀ ਜਾਂ ਉਹ ਤੋਂ ਵਧੀਆ ਵਾ ਜੀ।
1: ਸੋ ਕੀ ਖਾਸ ਫੀਚਰਸ ਕੀ ਨੇ ਜੋ ਉਹਨੂੰ ਅਲੱਗ ਬਣਾਉਂਦੇ ਨੇ?
0: ਨਹੀਂ, ਸਟੈਂਡਰਡ ਫੀਚਰ ਤਾਂ ਜਿਹੜੇ ਹੁੰਦੇ ਉਹੀ ਨੇ ਵੀ ਤੁਸੀਂ ਕਿਤਾਬਾਂ ਬਰਾਊਜ਼ ਕਰ ਸਕਦੇ ਆ, ਠੀਕ ਹੈ, ਉਹ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦੂੰਗਾ, ਤੁਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰ ਲਿਓ। ਉਸ ਤੋਂ ਬਾਅਦ ਜੇ ਤੁਸੀਂ, ਜੇ ਆਪਾਂ ਸਪੋਜ਼ ਕਰੋ ਜਹਾਜ਼ ਵਿੱਚ ਟਰੈਵਲ ਕਰ ਰਹੇ ਹਾਂ ਅਤੇ ਆਪਾਂ ਨੂੰ ਇੰਟਰਨੈਟ ਨਹੀਂ ਹੈਗਾ, ਤੁਸੀਂ ਪਹਿਲਾਂ ਹੀ ਡਾਊਨਲੋਡ ਕਰ ਸਕਦੇ ਆਪਣੇ ਡਿਵਾਈਸ ਵਿੱਚ। ਫਿਰ ਜਿਹੜਾ ਸੁਣਨ ਦਾ, ਪਹਿਲੀ ਗੱਲ ਤਾਂ ਕਿਤਾਬ ਦੀ ਆਪਣੀ ਆਡੀਓ ਦੀ ਕੁਆਲਿਟੀ ਕਿਹੋ ਜਿਹੀ ਹੈ, ਨਰੇਸ਼ਨ ਦੀ ਕੁਆਲਿਟੀ ਕਿਹੋ ਜਿਹੀ, ਵੀ ਸਟੋਰੀ ਟੈਲਿੰਗ ਟਾਈਪ ਲੱਗੇ, ਹੈ ਨਾ, ਵੀ ਇਹ ਨਹੀਂ ਵੀ ਦਵਾ ਦਾ ਪੜ੍ਹ ਲਿਆ ਜਾਂ ਉਹਦਾ ਪ੍ਰੋਨਾਂਸੀਏਸ਼ਨ ਠੀਕ ਨਹੀਂ ਗਈ, ਅਸੀਂ ਕੁਆਲਿਟੀ ਨੂੰ ਲੈ ਕੇ ਬਹੁਤ ਫਸੇ ਹਾਂ। ਤੁਸੀਂ ਪੁਨੀਤ ਜੀ ਹੈਰਾਨ ਹੋਵੋਗੇ ਵੀ ਜੇ 10 ਘੰਟੇ ਦੀ ਕਿਤਾਬ ਹੈ ਨਾ, ਉਹਦੀ ਰਿਕਾਰਡਿੰਗ ਦੇ 25 ਘੰਟੇ ਲੱਗਦੇ ਆ ਜੀ, ਹੈ ਨਾ। ਉਸ ਤੋਂ ਬਾਅਦ ਫਿਰ ਉਹਦਾ ਮਤਲਬ ਜਿਵੇਂ ਉਹ ਗਿਆਨੀ ਜੀ ਕਹਿੰਦੇ ਹੁੰਦੇ ਵੀ ਜੂਆਂ ਧੱਖਾਂ ਕੱਢਣ ਵਾਸਤੇ ਉਹਦੀ ਐਡੀਟਿੰਗ ਕਰਨੀ,
1: ਐਡੀਟਿੰਗ ਵੀ ਕਰਨੀ, ਹਾਂ, ਕੱਟ ਬਾਅਦ ਚਲਾਉਣੇ ਆ ਦੁਬਾਰਾ, ਕੋਈ ਹੋਇਆ ਤੇ,
0: ਹਾਂਜੀ, ਮਤਲਬ ਚੰਗਾ ਐਫਰਟ ਆ। ਇੱਕ ਸਟੂਡੀਓ ਜਿਹੜਾ ਰਿਕਾਰਡਿੰਗ ਬੂਥ ਆ ਉਹ ਮਹੀਨੇ ਦੀਆਂ 5-7 ਕਿਤਾਬਾਂ ਹੀ ਕੱਢ ਸਕਦਾ, ਹੈ ਨਾ। ਤਾਂ ਕਾਫੀ ਐਫਰਟ ਆ, ਅਸੀਂ ਪਿਛਲੇ 5 ਸਾਲਾਂ ਦਾ ਰਿਕਾਰਡਿੰਗ ਕਰ ਰਹੇ ਹਾਂ। ਹੁਣ ਸਾਡੇ ਕੋਲ ਤਕਰੀਬਨ 300-400 ਕਿਤਾਬ, 400 ਲਾਈਵ ਹੋਣੀ ਆ, 300-400 ਰਿਕਾਰਡ ਹੋਈ ਪਈ ਆ। ਛੋਟੀਆਂ ਕਿਤਾਬਾਂ ਦੇ ਨਾਲ ਹੀ ਤਾਂ 1000 ਕਿਤਾਬ ਹੋ ਸਕਦੀ ਆ, ਅਤੇ ਅਸੀਂ ਹਰ ਰੋਜ਼ ਇੱਕ ਕਿਤਾਬ ਪਾਉਂਦੇ ਹਾਂ। ਤੁਸੀਂ ਕਿਹਾ ਐਪ ਸਪੈਸ਼ਲ ਕਿਵੇਂ ਬਣਦੀ, ਉਹ ਤੁਸੀਂ ਵਰਤ ਕੇ ਦੇਖਿਓ, ਬਾਕੀ ਯੂਜ਼ ਕਰੋ, ਸਾਡੀ ਵਰਤੋਂ ਫਰੀ ਆ, ਫਰੀ ਐਪ ਆ, ਫਰੀ ਕਿਤਾਬਾਂ ਨੇ, ਕੋਈ ਵਿੱਚ ਮਸ਼ਹੂਰੀਆਂ ਨਹੀਂ ਆ। ਅਤੇ ਉਹ ਸਾਰਾ ਦਾ ਸਾਰਾ ਸਾਡਾ ਜਿਹੜਾ ਆਪਣਾ ਹੀ ਬਿਜ਼ਨਸ ਤੋਂ ਸੰਬੰਧ ਆ, ਮੇਰਾ, ਆਪਣੇ ਸਾਡੇ ਦੋਸਤ ਮਿੱਠੇ ਦਾ, ਅਸੀਂ ਭਾਈਵਾਲ ਹਾਂ ਸਾਰੇ ਕੰਮਾਂ 'ਚ, ਹੈ ਨਾ। ਅਤੇ ਉਹ ਅਸੀਂ ਆਪਣੇ ਕੋਲੋਂ ਫੰਡ ਕਰਦੇ ਹਾਂ। ਅੱਜ ਤੱਕ ਅਸੀਂ ਕੋਈ ਸਬਸਿਡੀ ਨਹੀਂ ਲਈ, ਕਿਸੇ ਕੋਲ ਤੋਂ ਕੋਈ ਸਪੋਂਸਰਸ਼ਿਪ ਨਹੀਂ ਲਈ, ਕੋਈ ਗ੍ਰਾਂਟ ਨਹੀਂ ਲਈ, ਅਤੇ ਬਸ ਸੇਵਾ 'ਚ ਲੱਗੇ ਹੋਏ ਹਾਂ ਜੀ।
1: ਜੀ। ਸੋ ਜਿਵੇਂ ਤੁਸੀਂ ਸ਼ੁਰੂਆਤ ਦੀ ਗੱਲਬਾਤ ਕਰ ਰਹੇ ਹੋ ਨਾ, ਇੰਨੇ ਤੁਸੀਂ ਸਟੂਡੀਓ ਸੈਟਅਪ ਕਰ ਲਏ ਨੇ, ਸੋ ਜਦੋਂ ਸ਼ੁਰੂਆਤ ਕਰਨੀ ਸੀ ਤੁਸੀਂ ਕਿਹਾ ਕਿ ਹਾਂ ਦਸਵੰਧ ਕੱਢਣ ਦਾ ਮੌਕਾ ਰੱਬ ਨੇ ਦੇਣਾ ਸੀ, ਤਾਂ ਇਹ ਤੁਹਾਡੇ ਜੋ ਹੱਥੀਂ ਕੰਮ ਪੈ ਗਿਆ। ਸੋ ਕੀ ਚੁਣੌਤੀਆਂ ਕੀ ਸੀ ਕੰਮ ਸ਼ੁਰੂ ਕਰਨ ਲੱਗੇ?
0: ਚੁਣੌਤੀਆਂ ਤਾਂ ਵਾਧੂ, ਪਹਿਲਾਂ ਮਤਲਬ ਕਈ ਵਾਰੀ ਕਿਉਂਕਿ ਤਜਰਬਾ ਨਹੀਂ ਨਾ ਹੁੰਦਾ ਅਤੇ ਗਲਤ ਡਿਵੈਲਪਰ ਟੱਕਰ ਜਾਂਦੇ ਆ, ਆਪ ਨੂੰ ਉਹਨਾਂ ਆਈਡੀਆ ਨਹੀਂ। ਅੱਛਾ, ਮੈਂ ਤੁਹਾਨੂੰ ਸਹੀ ਦੱਸਾਂ ਦਸਵੰਧ ਦੀ ਗੱਲ, ਮੈਨੂੰ ਲੱਗਿਆ ਵੀ ਜਿਵੇਂ ਬੰਦਾ ਇੱਥੇ ਮੋਟੀ ਮੋਟੀ ਸੋਚਦਾ ਨਾ ਇੰਡੀਆ, ਇੰਡੀਆ ਅੱਜ 15,000 'ਚ ਬੰਦਾ ਮਿਲ ਜਾਂਦਾ, ਇਹੀ ਹੁੰਦਾ ਆਪਣੇ ਦਿਮਾਗ 'ਚ ਨਾ, ਵੱਧ ਤੋਂ ਵੱਧ 10 'ਚ ਮਿਲਦਾ, ਅਸੀਂ 15 ਦੇ ਦਾਂਗੇ, ਇੱਦਾਂ ਵੱਡੀ ਗੱਲ ਮੈਂ ਕੀਤੀ ਆਪਣੇ ਵੱਲੋਂ। ਮੈਂ ਤਾਂ ਮੈਂ ਕਿਹਾ ਜੇ 2-3 ਬੰਦੇ ਰੱਖ ਲਏ, ਬਾਕੀ ਐਪ ਊਪ ਦਾ ਇੱਕ ਖਰਚਾ ਕਿੰਨਾ ਹੋਊਗਾ, ਤਾਂ 25,000-30,000 ਹੋਊਗਾ, ਅਸੀਂ 50,000 'ਚ ਪ੍ਰੋਜੈਕਟ ਆਪਣਾ ਚੱਲ ਪੈਣਾ, 50,000 ਸਾਈਡ 'ਤੇ ਕਰ ਲਿਆ। ਆਸਤੇ ਆਸਤੇ ਹੁਣ ਰੀਅਲਾਈਜ਼ ਹੁੰਦਾ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਸੀ, ਹੁਣ ਆਪਣੀ ਟੀਮ, ਫਿਰ ਐਪ ਬਣਾਉਣ ਦੇ ਉੱਤੇ ਕਈ ਥਾਵਾਂ 'ਤੇ ਮਤਲਬ ਧੋਖੇ ਹੋਏ ਕਹਿ ਲਓ ਡਿਵੈਲਪਰਾਂ ਨਾਲ, ਕਈ ਥਾਵਾਂ 'ਤੇ ਤਜਰਬੇ ਦੀ ਘਾਟ ਕਰਕੇ ਦੁਬਾਰਾ 3 ਵਾਰੀ ਐਪ ਰੀਡਿਵੈਲਪ ਹੋਈ ਆ। ਹੁਣ ਸਾਡੇ ਕੋਲ ਕੰਟੀਨਿਊਸ ਇੱਕ ਡਿਵੈਲਪਰ ਫੁੱਲ ਟਾਈਮ ਰੱਖਿਆ ਆਪਾਂ ਆਈਟੀ ਦਾ ਇੰਦੌਰ ਦੇ ਵਿੱਚ, ਜਿਹੜਾ ਇਹਦੇ ਉੱਤੇ ਕੰਮ ਕਰਦਾ, ਤਾਂ ਉਹਨੂੰ ਉਹਦੀ ਕੋਸਟ 3,000 ਡਾਲਰ ਮਹੀਨੇ ਦੀ ਆ, ਹੈ ਨਾ। ਇਹ ਵੀ ਚੁਣੌਤੀ ਆ, ਫਿਰ ਉਹ ਮਤਲਬ ਹਰ ਮਹੀਨੇ ਉਹ ਫੰਡ ਲੱਭਣੇ। ਸਾਡਾ ਮਤਲਬ ਹੁਣ 10 ਤੋਂ ਭਾਅ ਜੀ 15,000 ਡਾਲਰ ਮਹੀਨੇ ਦਾ ਕੋਸਟ ਆ, ਮਾਰਕੀਟਿੰਗ, ਪ੍ਰੋਡਕਸ਼ਨ ਅਤੇ ਆਈਟੀ ਦਾ। ਅਤੇ ਹੁਣ ਤੱਕ ਅਸੀਂ ਜਿਹੜਾ ਵਾ ਲਗਭਗ 500,000 ਡਾਲਰ ਖਰਚ ਚੁੱਕੇ ਹਾਂ, ਹੈ ਨਾ। ਜੇ ਹੁਣ ਸ਼ੁਰੂ 'ਚ ਪਤਾ ਹੁੰਦਾ ਵੀ 500,000 ਖਰਚਣਾ, ਅਸੀਂ ਹੱਥ ਨਹੀਂ ਪਾਉਣਾ, ਹੈ ਨਾ। ਇਹ ਮਤਲਬ ਚੱਲੀ ਗਿਆ, ਪਰਮਾਤਮਾ ਨੇ ਆਪੇ ਹੀ ਵਿੱਧ ਬਣਾ ਤੇ, ਪਰਮਾਤਮਾ ਨੇ ਆਪੇ ਹੀ ਰਿਸੋਰਸਿਸ ਪੈਦਾ ਕਰਤੇ, ਤਾਂ ਕੰਮ ਹੋ ਗਿਆ, ਹੈ ਨਾ। ਅਤੇ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਤਕਰੀਬਨ

0: ਸੁਣ ਰਹੀ ਹੈ ਕਿਤਾਬਾਂ ਨੂੰ।
1: ਸੋ ਹੁਣ ਤੁਹਾਡੀ ਐਪ ਦੇ ਸਰੋਤੇ ਕਿੱਥੋਂ ਦੇ ਨੇ? ਪੰਜਾਬ ਵਿੱਚ ਜੋ ਲੋਕ ਰਹਿ ਰਹੇ ਨੇ, ਪ੍ਰਵਾਸੀ ਜੋ ਇੱਥੇ ਆ ਰਹੇ ਨੇ, ਜਾਂ ਫਿਰ ਬਾਕੀ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ?
2: ਅਸੀਂ ਨਾ ਇਹਨੂੰ ਸੋਚ ਕੇ ਬਣਾਇਆ ਸੀਗਾ ਵੈਸੇ NRI-ਆਂ ਵਾਸਤੇ, ਕਿ ਸਾਡੇ ਵਰਗੇ ਜਿਹੜੇ ਆ ਕਿਤਾਬਾਂ ਪੜ੍ਹਨਾ ਚਾਹੁੰਦੇ ਆ, ਟਾਈਮ ਨਹੀਂ ਹੈ, ਜਾਂ ਸਾਡੇ ਹੁਣ ਬਜ਼ੁਰਗ ਨੇ, ਉਹਨਾਂ ਕੋਲ ਪੜ੍ਹਿਆ ਹੀ ਨਹੀਂ ਜਾਂਦਾ, ਕਿਸੇ ਦੀ ਕੋਈ ਅੱਖਾਂ ਨਿਗਾਹ ਵੀਕ ਹੋ ਗਈ, ਕਦੇ ਕਿਤਾਬਾਂ ਦੀ ਅਵੇਲੇਬਿਲਟੀ ਨਹੀਂ ਹੈ, ਕਿੱਥੋਂ ਕਿਤਾਬਾਂ ਮੰਗਾਓਗੇ, ਕਿੰਨੀਆਂ ਕੁ ਰੱਖ ਲਓਗੇ, ਹੈ ਨਾ। ਫਿਰ ਸਾਡੇ ਬੱਚੇ ਆ ਉਹ ਪੰਜਾਬੀ ਬੋਲਦੇ ਸੁਣਦੇ ਵਧੀਆ ਪੜ੍ਹਨੀ ਨਹੀਂ ਆਉਂਦੀ, ਜਾਂ ਪੜ੍ਹਦੇ ਤਾਂ ਉਨੇ ਫਲੋ 'ਚ ਨਹੀਂ ਪੜ੍ਹਨੀ ਆਉਂਦੀ, ਉਹਦੇ ਇੱਕ ਕਿਤਾਬ ਨੂੰ ਵਿਚਾਰੇ ਸਾਲ ਲਾ ਦੂਗੇ ਅਤੇ ਉਹ ਸ਼ਬਦ ਜੋੜ ਜੋੜ ਕੇ। ਅਤੇ ਫਿਰ ਇੱਕ ਹੋਰ ਬੈਰੀਅਰ ਆ ਸਾਡਾ ਸ਼ਾਹਮੁਖੀ ਗੁਰਮੁਖੀ ਦਾ, ਅਸੀਂ ਸ਼ਾਹਮੁਖੀ ਨਹੀਂ ਪੜ੍ਹ ਸਕਦੇ, ਅਸੀਂ ਉਹ ਗੁਰਮੁਖੀ ਨਹੀਂ ਪੜ੍ਹ ਸਕਦੇ, ਹੈ ਨਾ, ਲੈਂਦੇ ਦੂਜੇ ਪੰਜਾਬ ਵਾਲੇ। ਉਹ ਤਾਂ ਕਰਕੇ ਫਿਰ ਅਸੀਂ ਕੀ ਕੀਤਾ ਵੀ ਇਹ ਸਾਰਾ ਮੇਰੇ ਮਾਇੰਡ 'ਚ ਇਹ ਸੀਗੀ ਸਾਡੀ ਮੇਨ ਟਾਰਗੇਟ ਮਾਰਕੀਟ ਜਿਹਨੂੰ ਕਹਿ ਦਿੰਦੇ ਆ ਵੀ ਇਹਨਾਂ ਲੋਕਾਂ ਵਾਸਤੇ ਬਣਾਉਣੀ ਆ। ਪਰ ਹੈਰਾਨੀ ਦੀ ਗੱਲ ਇਹ ਆ ਵੀ ਹੁਣ ਸਾਡਾ ਇਸ ਵੇਲੇ ਸਭ ਤੋਂ ਵੱਧ ਜਿਹੜਾ ਕੰਜ਼ਿਊਮਰ ਆ ਉਹ ਉੱਪਰ ਥੱਲੇ ਹੁੰਦਾ ਰਹਿੰਦਾ, ਕਦੀ ਕੈਨੇਡਾ ਇੱਕ ਨੰਬਰ ਹੋ ਜਾਂਦਾ, ਕਦੀ ਇੰਡੀਆ ਹੋ ਜਾਂਦਾ। ਅਤੇ ਮੈਨੂੰ ਡਾਟਾ ਆਉਂਦਾ ਵਾ ਤਕਰੀਬਨ ਦੁਨੀਆ 'ਚ, ਮਤਲਬ ਜਿਹੜੇ ਜਿਹੜੇ ਮੁਲਕ ਕਈਆਂ ਦਾ ਨਾਂ ਵੀ ਨਹੀਂ ਸੁਣੇ ਨਾ, ਉਹਨਾਂ 'ਚ ਵੀ ਐਪ ਡਾਊਨਲੋਡ ਅਤੇ ਐਕਟਿਵ ਯੂਜ਼ਰਸ ਨੇ, ਮਤਲਬ ਮਿਡਲ ਈਸਟ 'ਚ ਬਹੁਤ ਨੇ, ਅਫਰੀਕਾ, ਤਨਜ਼ਾਨੀਆ, ਕੇਨੀਆ 'ਚ ਨੇ, ਹੈ ਨਾ, ਅਤੇ ਕਈ ਤਾਂ ਉਹੋ ਜਿਹੇ ਦੇਸ਼ ਨੇ ਉਹਨਾਂ 'ਚ ਵੀ ਹੈਗੇ ਆ। ਪਰ ਮੇਨ ਜੇ ਕਹਾਂ ਟੋਪ 3-4 ਤਾਂ ਉਹ 'ਚ ਕੈਨੇਡਾ, ਇੰਡੀਆ, ਆਸਟ੍ਰੇਲੀਆ, US ਜਿਹੜੇ ਮੋਟੇ ਮੋਟੇ ਆਪਾਂ ਸੁਣਦੇ ਹੀ ਆ ਜਿੱਥੇ ਪੰਜਾਬੀ ਜ਼ਿਆਦਾ ਵਸੋ, ਉਹ ਨੇ ਜੀ।
1: ਸੋ ਆਸ ਕਰਦੀ ਹੈ ਕਿ ਇਹ ਗੱਲਬਾਤ ਚੰਗੀ ਲੱਗ ਰਹੀ ਹੋਵੇਗੀ, ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਇੱਕ ਹੋਰ ਤੁਹਾਨੂੰ ਨਵਾਂ ਗਾਣਾ ਸੁਣਾਉਂਦੇ ਹਾਂ ਜੀ, ਯੰਗ ਮੁੰਡਿਆਂ ਨੇ ਕੱਢਿਆ, ਬਹੁਤ ਕਮਾਲ ਦਾ ਗਾਣਾ ਹੈ, ਕਰੋ ਇੰਜੋਏ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ, ਫਿਰ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।

0: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
1: Favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches, and bazaars. It's radio with a view. SBS South Asian, stream it on SBS On Demand.
2: SBS Sport, Khed Premia Lai, Cycling, Motorsports, Vishwa Athletics, Ate, Hor Bahut Kuch Lai, Pehle Darje Di Manzil Hai. sbs.com.au/sport Ute Jao. ਇਨਸਾਈਟ ਐਸ ਬੀ ਐਸ ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ ਦੇਖੋ ਹਰ ਮੰਗਲਵਾਰ ਸ਼ਾਮ 8:30 ਵਜੇ ਜਾਂ ਕਿਸੇ ਵੀ ਸਮੇਂ ਐਸ ਬੀ ਐਸ ਔਨ ਡਿਮਾਂਡ 'ਤੇ NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ ਦੇਖੋ ਚੈਨਲ 33 ਉੱਤੇ ਅਤੇ ਐਸ ਬੀ ਐਸ ਔਨ ਡਿਮਾਂਡ 'ਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦਾ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ
3: SBS ਕਿੱਕ ਆਫ A new music station celebrating football anthems from around the world. It's live now on DAB Radio, the SBS audio app. Online and SBS on demand.
4: SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
5: ਵੈਲਕਮ ਬੈਕ ਜੀ, ਸਵਾਗਤ ਇੱਕ ਕਮਰਸ਼ੀਅਲ ਵਕਵੇ ਤੋਂ ਬਾਅਦ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ, ਤੁਹਾਡੇ ਨਾਲ ਆਸ ਕਰਦੇ ਹਾਂ ਕਿ ਇਹ ਗੱਲਾਂ ਬਾਤਾਂ ਅਤੇ ਸਾਡਾ ਸ਼ੋਅ ਅੱਜ ਦਾ ਪਸੰਦ ਆ ਰਿਹਾ ਹੋਵੇਗਾ। ਤੁਹਾਨੂੰ ਪਸੰਦ ਆ ਰਿਹਾ, ਕੋਈ ਫੀਡਬੈਕ ਦੇਣਾ ਚਾਹੋ ਤਾਂ ਜ਼ਰੂਰ ਮੈਸੇਜ ਕਰ ਸਕਦੇ ਹੋ 0439-799-767 'ਤੇ ਆਪਣੇ ਨਾਮ ਦੇ ਨਾਲ। ਸੋ ਪਿਛਲੇ ਹਿੱਸੇ ਦੇ ਵਿੱਚ ਤੁਹਾਨੂੰ ਗੱਲਬਾਤ ਸੁਣਾ ਰਹੇ ਸਾਂ ਜੀ ਸੁਹਾਵੀ ਐਪ ਦੇ ਸੰਸਥਾਪਕ ਸਰ ਮੁਹੱਬਤ ਜੀ ਦੇ ਨਾਲ। ਆਓ ਉਸ ਹੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਸੋ ਆਸਟ੍ਰੇਲੀਆ ਮੈਂ ਇਹੀ ਗੱਲ ਕਰਨੀ ਸੀ ਕਿ ਸ਼ੈਪਟਨ ਜਿਵੇਂ ਤੁਸੀਂ ਰਹਿੰਦੇ ਹੋ, ਇੱਥੇ ਬੈਠ ਕੇ ਤੁਸੀਂ ਐਪ ਸ਼ੁਰੂ ਕੀਤੀ ਹੈ, ਸੋ ਕਿ ਇੱਥੋਂ ਦੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਐਪ ਹੁਣ?
6: ਉਮੀਦ ਹੈ ਜੀ, ਪਤਾ ਤਾਂ ਹੈਗਾ ਸਾਰੇ ਲੋਕਾਂ ਨੂੰ, ਪਰ ਇਹ ਆ ਵੀ ਕਿਤਾਬਾਂ ਦੇ ਗਾਹਕ ਸਾਰੇ ਨਹੀਂ ਨਾ ਹੁੰਦੇ ਤੁਹਾਨੂੰ ਪਤਾ, ਅਤੇ ਜਿਹੜਾ ਜਿਹਨੂੰ ਕਿਸੇ ਨੂੰ ਲਿਟਰੇਚਰ ਦਾ ਇੰਟਰਸਟ ਆ, ਕਿਤਾਬਾਂ ਦੇ ਵਿੱਚ ਉਹਨਾਂ ਦੀ ਰੁਚੀ ਆ, ਅਤੇ ਜਾਂ ਪੰਜਾਬੀ ਨਾਲ ਪਿਆਰ ਆ, ਉਹ ਤਾਂ ਫਿਰ ਸੁਣਦੇ ਪੜ੍ਹਦੇ। ਮੈਨੂੰ ਕਈ ਗੁਰਦੁਆਰੇ ਸਾਹਿਬ ਆਉਂਦੇ, ਪਿਆਰ ਬਹੁਤ ਮਿਲਿਆ ਭਾਅ ਜੀ ਇਹਦੇ ਵਿੱਚ। ਚਲੋ ਜਿੱਦਾਂ ਵੀ ਆ, ਐਫਰਟ ਲੱਗਿਆ, ਟਾਈਮ, ਪੈਸੇ, ਹੋਰ ਰਿਸੋਰਸਿਸ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੰਨਾ ਪਿਆਰ, ਇੱਜ਼ਤ ਉੱਥੇ ਪੰਜਾਬ ਦੇ ਵਿੱਚ ਵੀ, ਚਾਹੇ ਉਹ ਭਾਸ਼ਾ ਵਿਭਾਗ ਨੇ ਸਾਨੂੰ ਸਨਮਾਨ ਕੀਤਾ ਖਾਸ, ਉਹਨਾਂ ਨਾਲ ਸਾਡਾ MOU ਵੀ ਆ। ਪਾਕਿਸਤਾਨ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਜਿਹੜਾ ਉਹਨਾਂ ਦਾ ਸਰਕਾਰੀ ਭਾਸ਼ਾ ਵਿਭਾਗ ਹੈ ਨਾ, ਉਹਨਾਂ ਨੇ ਵਿੱਚ ਸਾਨੂੰ ਸਟੂਡੀਓ ਬਣਾ ਕੇ ਦਿੱਤਾ ਫ੍ਰੀ 'ਚ। ਉਹ ਅਸੀਂ ਕੋਈ ਕਿਰਾਇਆ ਨਹੀਂ ਦਿੰਦੇ, AC ਲੱਗੇ ਆ, ਸੋਫੇ ਲੱਗੇ ਆ, ਉਹਨਾਂ ਦੀ ਬਿਜਲੀ ਦਾ ਖਰਚਾ ਅਸੀਂ ਸਟਾਫ ਨੂੰ ਪੇ ਕਰਦੇ ਹਾਂ, ਸ਼ਾਹਮੁਖੀ ਦੀਆਂ ਪੰਜਾਬੀ ਦੀਆਂ ਕਿਤਾਬਾਂ ਰਿਕਾਰਡ ਕਰਦੇ ਹਾਂ। ਸੋ ਇੱਦਾਂ ਮਤਲਬ ਦੁਨੀਆ ਭਰ 'ਚ ਪਿਆਰ ਬਹੁਤ ਮਿਲਿਆ।
5: ਸੋ ਅਗਰ ਤੁਹਾਡੇ ਕੋਲ ਪੁੱਛਣੀ ਹੋਵੇ ਤੁਹਾਡੀ ਇਸੇ ਐਪ ਦੇ ਉੱਤੇ ਫੇਵਰੇਟ ਬੁੱਕ ਕਿਹੜੀ ਹੈ, ਅਤੇ ਇੱਕ ਅਜਿਹੀ ਬੁੱਕ ਜੋ ਤੁਸੀਂ ਚਾਹੁੰਦੇ ਹੋ ਕਿ ਸਾਰੇ ਪੜ੍ਹਨ, ਇੱਕ ਤੁਹਾਡੀ ਆਪਣੀ ਔਰ ਇੱਕ ਜੋ ਤੁਸੀਂ ਰਿਕਮੈਂਡ ਕਰਨਾ ਚਾਹੁੰਦੇ ਹੋ ਪੜ੍ਹਨ ਜਾਂ ਸੁਣਨ?
6: ਨਹੀਂ ਕੋਈ ਨਹੀਂ, ਦੇਖੋ ਮੈਨੂੰ ਡਾਟਾ ਵੀ ਆਉਂਦਾ ਹਰ ਹਫ਼ਤੇ, ਹੈ ਨਾ, ਵੀ ਕਿਹੜੀ ਕਿਤਾਬ ਜ਼ਿਆਦਾ, ਤਾਂ ਉਹ ਤਕਰੀਬਨ ਜਿਹੜੀਆਂ ਕਿਤਾਬਾਂ, ਇੱਕ ਨਾ ਕਿਤਾਬ ਜਿੱਦਾਂ ਸੋਸ਼ਲ ਮੀਡੀਆ 'ਤੇ ਹਿੱਟ ਹੁੰਦੀ ਆ, ਕਈ ਕਿਤਾਬਾਂ ਉੱਦਾਂ ਵੀ ਜਿਹੜੀਆਂ ਬਹੁਤ ਸ਼ਾਨਦਾਰ ਕਿਤਾਬਾਂ ਹੁੰਦੀਆਂ ਨੇ, ਅਤੇ ਅੱਜ ਕੱਲ੍ਹ ਜਿਵੇਂ ਟੌਪ 'ਤੇ ਸਾਡੇ ਮੋਸਟ ਡਾਊਨਲੋਡ 40 ਦਿਨ ਚੱਲ ਰਹੀ ਆ, ਹੈ ਨਾ, ਕਿਉਂਕਿ ਉਹ ਹੁਣ ਡਾਕਟਰ ਧੁੱਗਾ ਹੁਣ ਇੱਥੇ ਵੀ ਆਏ ਹੋਏ ਨੇ, ਹੈ ਨਾ, ਆਸਟ੍ਰੇਲੀਆ। ਅਤੇ ਉੱਦਾਂ ਮਤਲਬ ਜਿਹੜਾ ਜੇ ਮੈਂ ਕਹਾਂ ਆਪਣਾ ਸਰਦਾਰਾ ਸਿੰਘ ਜੌਲ ਦੀ ਕਿਤਾਬ, ਹੈ ਨਾ, ਉਹ ਮਤਲਬ ਮੈਨੂੰ ਬੜੀ ਲਾਜਵਾਬ ਲੱਗੀ। ਔਰ ਮਹਿੰਦਰ ਸਿੰਘ ਰੰਧਾਵਾ ਹੁਣਾਂ ਦੀ ਜਿਹੜੀ ਪਿੱਛੇ ਰੀਲ ਬੜੀ ਵਾਇਰਲ ਹੋਈ ਨਾ ਸਰਤਾਜ ਹੁਣਾਂ ਦੀ, ਉਹ ਵਾਕਿਆ 'ਚ ਹੀ ਕਿਤਾਬ ਮਤਲਬ ਨਾ ਸ਼ਾਨਦਾਰ ਆ, ਅਤੇ ਪਰ ਸਰਦਾਰਾ ਸਿੰਘ ਜੌਲ ਦੀ ਰੰਗਾਂ ਦੀ ਗਾਗਰ ਮੈਨੂੰ ਬਹੁਤ ਖੂਬਸੂਰਤ ਲੱਗੀ ਕਿਤਾਬ। ਅਤੇ ਉੱਦਾਂ ਮਤਲਬ ਤੁਸੀਂ ਹੁਣ 300-400 ਕਿਤਾਬ ਮੈਂ ਦੱਸੀ ਆ, ਮੈਂ ਪਰਸਨਲੀ ਨਾ ਫਿਕਸ਼ਨ ਨਹੀਂ ਜ਼ਿਆਦਾ ਸੁਣਦਾ ਪੜ੍ਹਦਾ, ਮੈਂ ਨੋਨ ਫਿਕਸ਼ਨ 'ਚ ਮੇਰਾ ਜ਼ਿਆਦਾ ਇੰਟਰਸਟ ਆ, ਹਿਸਟਰੀ ਹੋ ਗਈ, ਬਾਇਓਗ੍ਰਾਫੀਆਂ ਹੋ ਗਈਆਂ, ਅਤੇ ਮਤਲਬ ਹਰੇਕ ਬੰਦੇ ਦਾ ਆਪਣਾ ਟੇਸਟ ਹੁੰਦਾ। ਮੈਂ ਅਕਸਰ ਕਹਿੰਦਾ ਹੁੰਦਾ ਵੀ ਫਿਲਮਾਂ 'ਚ ਜਿੱਦਾਂ ਉਹ ਮੇਰੀ ਘਰ ਵਾਲੀ ਜਿਹੜੀ ਉਹ ਭੂਤਾਂ ਵਾਲੀਆਂ ਫਿਲਮਾਂ ਵਹਿੰਦੀ, ਮੈਂ ਨਹੀਂ ਵਹਿੰਦਾ, ਅਤੇ ਉਹ ਇੱਦਾਂ ਇੰਟਰਸਟ ਆ, ਆਪੋ ਆਪਣਾ ਆਈਡੈਂਟੀਫਾਈ ਕਰੋ।
5: ਸੋ ਹੁਣ ਚਲੋ ਐਪ ਦੀ ਗੱਲ ਤਾਂ ਹੋਈ ਆ, ਸ਼ੈਪਟਨ ਦੇ ਵੱਲ ਆਉਂਦੇ ਹਾਂ, ਰੀਜਨਲ ਏਰੀਆ ਦੇ ਵੱਲ ਆਉਂਦੇ ਹਾਂ, ਤੁਸੀਂ ਇੱਥੇ ਆਪਣਾ ਕਾਰੋਬਾਰ ਵੀ ਕਰਦੇ ਹੋ, ਚਲੋ ਇਹ ਤੁਸੀਂ ਦੱਸਿਆ ਇੱਕ ਸੇਵਾ ਵੀ ਨਿਭਾ ਰਹੇ ਹੋ, ਸੋ ਇੱਕ ਕਾਰੋਬਾਰੀ ਹੋਣ ਦੇ ਨਾਤੇ, ਇੱਥੋਂ ਦੇ ਨਿਵਾਸੀ ਹੋਣ ਦੇ ਨਾਤੇ, ਉੱਪਰੋਂ ਡਿਜੀਟਲ ਯੁੱਗ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ, ਹੁਣ ਐਪ ਵੀ ਡਿਜੀਟਲ ਹੈ, ਸੋ ਕੀ ਕਨੈਕਟੀਵਿਟੀ ਦੀ ਇੱਥੇ ਸ਼ੈਪਟਨ ਰਹਿੰਦੇ ਹੋਏ ਚੈਲੇਂਜਸ ਕੀ ਆਉਂਦੇ ਨੇ ਕਨੈਕਟੀਵਿਟੀ ਦੇ, ਟਰਾਂਸਪੋਰਟ?

0: ਜਾਂ ਫਿਰ ਕੁਝ ਹੋਰ?
1: ਮੈਂ ਨਾ ਅਕਸਰ ਕਹਿੰਦਾ ਹੁੰਦਾ ਵੀ ਸ਼ੈਪਟਨ ਜੇ ਕੋਈ ਪੁੱਛੇ ਨਾ ਕਿੱਦਾਂ ਵਾ, ਮੈਂ ਉਹਨੂੰ ਕਹਿੰਦਾ ਹੁੰਦਾ ਵੀ ਇੱਥੇ ਸ਼ਹਿਰਾਂ ਵਾਲੀਆਂ ਫੈਸਿਲਿਟੀਆਂ ਨੇ ਅਤੇ ਪਿੰਡਾਂ ਵਾਲੀ ਸ਼ਾਂਤੀ ਆ। ਮਤਲਬ ਇਹਨੂੰ ਇੱਕ ਲਾਈਨ 'ਚ ਸਮ ਅਪ ਜੇ ਕਰਨਾ ਹੋਵੇ, ਤੁਸੀਂ ਜੋ ਫੈਸਿਲਿਟੀ ਸ਼ਹਿਰਾਂ 'ਚ ਇਮੈਜਿਨ ਕਰ ਸਕਦੇ ਹੋ, ਚਾਹੇ ਉਹ ਕਨੈਕਟੀਵਿਟੀ ਆ, ਚਾਹੇ ਉਹ ਟਰਾਂਸਪੋਰਟ ਆ, ਚਾਹੇ ਉਹ ਕੋਈ ਸਰਕਾਰੀ ਕੰਮ ਆ, ਕੋਈ ਹਸਪਤਾਲ, ਯੂਨੀਵਰਸਿਟੀ, ਟੇਫ, ਸਕੂਲ, ਜੋ ਵੀ ਸੋਚ ਸਕਦੇ ਆ, ਮਤਲਬ ਐਕਟੀਵਿਟੀਜ਼, ਕਲਚਰਲ ਐਕਟੀਵਿਟੀਜ਼, ਘੁੰਮਣ ਫਿਰਨ, ਟੂਰਿਜ਼ਮ, ਉਹ ਸਾਰਾ ਕੁਛ ਆ, ਪਰ ਉਹ ਭੱਜ ਨੱਠ ਨਹੀਂ ਹੈਗੀ ਸ਼ਹਿਰਾਂ ਵਾਲੀ, ਉਹ ਸ਼ਾਂਤੀ ਇੱਥੇ ਆ ਬਹੁਤ।
0: ਸੋ ਕੀ ਪੰਜਾਬੀ ਸੱਭਿਆਚਾਰ ਅਗਲੀ ਪੀੜ੍ਹੀ ਤੱਕ ਇੱਥੇ ਪਹੁੰਚ ਰਿਹਾ ਇੱਥੋਂ ਦੇ ਬੱਚਿਆਂ ਵਿੱਚ?
1: ਮੈਂ ਕਹਿੰਦਾ ਜੀ ਪੂਰਾ ਇੱਥੇ ਹੁਣ ਦੋ ਤਾਂ ਮੇਲੇ ਹੋਣ ਲੱਗ ਪਏ ਓਫੀਸ਼ੀਅਲ, ਜਿਹੜੇ ਕਲਚਰਲ ਮੇਲੇ, ਵਿਸਾਖੀ ਮੇਲੇ ਟਾਈਪ, ਦਿਵਾਲੀ ਮੇਲਾ, ਇੱਥੇ ਦੋ ਹੋਣ ਲੱਗ ਪਏ ਖਣੀਗਾਂ ਨੂੰ, ਜੇ ਇੱਕ ਤਾਂ ਤੁਹਾਡਾ ਹੋਰ ਲੜਕੇ ਵਿੱਚੋਂ ਨਿਕਲ ਗਿਆ ਤਾਂ ਤਿੰਨ ਵੀ ਹੋ ਸਕਦੇ ਆ। ਅਤੇ ਉਹਦਾ ਦੋ ਗੁਰਦੁਆਰੇ ਸਾਹਿਬ ਨੇ ਸ਼ਹਿਰ ਦੇ ਵਿੱਚ ਬਹੁਤ ਸ਼ਾਨਦਾਰ, ਅਤੇ ਪੂਰਾ ਬੱਚਿਆਂ ਦੇ ਵਿੱਚ ਸਿੱਖੀ ਵੀ ਆ, ਪੰਜਾਬੀਅਤ ਵੀ ਆ, ਹੈ ਨਾ। ਮੈਂ ਨਾ ਇੱਕ ਜੇ ਤੁਸੀਂ ਮੈਨੂੰ 30 ਸਕਿੰਟ ਅਲਾਓ ਕਰੋ ਤਾਂ ਇੱਕ ਚੀਜ਼ ਮੈਂ ਸ਼ੈਪਟਨ ਬਾਰੇ ਕਹਿਣਾ ਚਾਹੁੰਦਾ
0: ਜੀ।
1: ਜਦੋਂ ਮੈਂ ਇੱਥੇ ਮੂਵ ਹੋਇਆ ਸੀ ਨਾ, ਅਤੇ ਮੈਂ ਨਾ ਲਿਸਟ ਬਣਾਈ ਸੀਗੀ ਵੀ ਮੈਂ ਕਿੱਥੇ ਮੂਵ ਹੋਣਾ, ਕਿਉਂਕਿ ਵੱਡਾ ਡਿਸੀਜਨ ਸੀ, ਪਰਿਵਾਰ ਲੈ ਕੇ ਜਾਣਾ, 16 ਸਾਲ ਮੈਲਬਨ ਰਿਹਾ ਮੈਂ, ਹੁਣ ਸਾਨੂੰ 6 ਸਾਲ ਇੱਥੇ ਚੱਲ ਪਿਆ। ਮੇਰੀ ਲਿਸਟ ਵਿੱਚ ਚੀਜ਼ਾਂ ਸੀਗੀਆਂ ਵੀ ਇੱਕ ਤਾਂ ਸ਼ਹਿਰ ਦੇ ਵਿੱਚ ਇਕਨੋਮਿਕ ਐਕਟੀਵਿਟੀ, ਜਿਹੜੇ ਸ਼ਹਿਰ 'ਚ ਇਕਨੋਮਿਕ ਐਕਟੀਵਿਟੀ ਨਾ ਹੋਵੇ ਉਹ ਸ਼ਹਿਰ ਸ਼ਰਿੰਕ ਕਰਨ ਲੱਗ ਪੈਂਦੇ ਆ, ਸੁੰਨ ਪੈ ਜਾਂਦੀ ਉੱਥੇ ਕੰਮ ਕਾਰ ਹੋਣ ਉੱਥੇ। ਦੂਜਾ ਉਹ ਸ਼ਹਿਰ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਨੇ, ਨਸੈਸਰੀ, ਸਕੂਲ, ਯੂਨੀਵਰਸਿਟੀ, ਜਿੱਦਾਂ ਮੈਂ ਗੱਲ ਕੀਤੀ, ਹਸਪਤਾਲ, ਹੈ ਨਾ, ਉਹ ਹੋ ਜੇ। ਤੀਜਾ ਉਹ ਕੈਪੀਟਲ ਸਿਟੀ ਤੋਂ ਖਾਸ ਕਰਕੇ ਮੈਲਬਨ ਨੂੰ ਕਿੰਨੀ ਦੂਰ, ਸਾਡਾ ਅਜੇ ਵੀ ਕੰਮ ਕਾਰ ਮੈਲਬਨ 'ਚ ਆ, ਹੈ ਨਾ। ਚੌਥਾ ਕੀ, ਜੇ ਮੇਰੇ ਘਰ ਦੇ ਆਉਂਦੇ ਜਾਂ ਖੁਦ ਉੱਥੇ ਗੁਰਦੁਆਰਾ ਸਾਹਿਬ ਹੈਗਾ। ਪੰਜਵਾਂ ਡਾਇਵਰਸਿਟੀ ਕਿੰਨੀ ਆ, ਮੇਰਾ ਬੱਚਾ ਇਕੱਲਾ ਬਰਾਊਨ ਕਿੱਡ ਤਾਂ ਨਹੀਂ ਹੋਊ ਕਲਾਸ 'ਚ, ਹੈ ਨਾ। ਫਿਰ ਘੁੰਮਣ ਫਿਰਨ ਦਾ ਮੈਨੂੰ ਸ਼ੌਂਕ ਆ, ਉੱਥੇ ਕੋਈ ਨੈਚੁਰਲ ਕੋਈ ਹੈਗਾ ਵਾ ਦੇਖਣ ਨੂੰ, ਇੱਥੇ ਜਿਵੇਂ ਦਰਿਆ ਵਾ, ਲੇਕ ਆ, ਬੁਸ਼ਲੈਂਡ ਨੇ, ਹੈ ਨਾ। ਫਿਰ ਸਭ ਤੋਂ ਸਾਰਾ ਕੁਛ ਜੇ ਹੈਗਾ ਅਤੇ ਉੱਥੇ ਜਿਹੜਾ ਵਾ ਸਭ ਤੋਂ ਜਿਹੜਾ ਇੰਪੋਰਟੈਂਟ ਆ, ਅਫੋਰਡੇਬਿਲਿਟੀ, ਹੋ ਸਕਦਾ ਸਾਰਾ ਕੁਛ ਹੋਵੇ ਪਰ ਮੇਰੀ ਜੇਬ ਤੋਂ ਹੀ ਬਾਹਰ ਹੋਵੇ ਗੱਲ, ਹੈ ਨਾ। ਔਰ ਮੈਂ ਤੁਹਾਨੂੰ ਇਹ ਗੱਲ ਨਾ ਹੁਣ ਇਹ ਬੜੇ ਭਰੋਸੇ ਨਾਲ ਕਹਿਣ ਲੱਗਿਆ ਜੇ, ਇਹ ਸਾਰੇ ਬੋਕਸਾਂ 'ਚ ਟਿੱਕ ਸਿਰਫ ਸ਼ੈਪਟਨ ਮਾਰਦਾ ਵਾ, ਪ੍ਰੂਫ ਮੀ ਰੋਂਗ, ਆਸਟ੍ਰੇਲੀਆ ਵਿੱਚ ਕੋਈ ਹੋਰ ਸ਼ਹਿਰ ਨਹੀਂ ਗਾ ਜੀ ਜਿਹੜਾ ਇਹ ਸਾਰੇ ਕ੍ਰਾਈਟੀਰੀਆ 'ਚ ਫਿੱਟ ਪੈਂਦਾ।
0: ਪਰ ਇਹ 30 ਸੈਕਿੰਡ ਨਹੀਂ ਸੀ,
1: ਹੁਣ ਕੀ ਕਰੀਏ, ਸਾਡੇ ਸ਼ਹਿਰ ਦੀਆਂ ਵਡਿਆਈਆਂ ਬੜੀਆਂ
0: ਜੀ। ਸੋ ਅਗਰ ਚਲੋ ਤੁਸੀਂ ਆਪਣੇ ਸ਼ਹਿਰ ਦੀ ਗੱਲਬਾਤ ਕਰ ਰਹੇ ਹੋ, ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੀ ਗੱਲਬਾਤ ਕਰੀਏ, ਕੀ ਮੁੱਦੇ ਨੇ ਲੋਕਲ ਲੋਕਾਂ ਦੇ ਇੱਥੋਂ ਦੇ?
1: ਇੱਥੇ ਦੇਖੋ ਜਿਹੜੇ ਲੋਕਲ, ਇੱਥੇ ਪਹਿਲੀ ਗੱਲ ਤਾਂ ਜਿੱਦਾਂ ਆਮ ਮੈਲਬਨ ਦੇ ਵਿੱਚ ਹੈ ਨਾ, ਲੇਬਰ ਦਾ ਪ੍ਰਭਾਵ ਹੁੰਦਾ ਵਾ ਇੱਥੇ, ਤਾਂ ਕਈ ਵਾਰੀ ਲੇਬਰ ਕੰਟੈਸਟ ਵੀ ਨਹੀਂ ਕਰਦੀ, ਜ਼ਿਆਦਾ ਨੈਸ਼ਨਲ ਦਾ ਜਾਂ ਇੰਡੀਪੈਂਡੈਂਟ ਪਹਿਲਾਂ ਜਿੱਤਦੇ ਰਹੇ ਆ। ਅਤੇ ਜਿਹੜੇ ਲੋਕਲ ਮੁੱਦੇ ਨੇ ਉਹੀ ਨੇ ਵੀ ਸੜਕਾਂ ਸੁਧਾਰਨ, ਇੱਥੇ ਇੱਕ ਬੜਾ ਵੱਡਾ ਮੁੱਦਾ ਵਾ ਵੀ ਜਿਹੜਾ ਸ਼ੈਪਟਨ ਅਤੇ ਮਰੂਪਣਾ ਨਾ ਆਪਸ 'ਚ ਉਹ ਇੱਕੋ ਹੀ ਵੱਡਾ ਬ੍ਰਿਜ ਜੋੜਦਾ ਉਹਨੂੰ, ਉਹਦੇ ਬਾਈਪਾਸ ਦਾ ਇੱਕ ਵੱਡੇ ਬ੍ਰਿਜ ਦਾ ਕਾਫੀ ਚਿਰ ਦਾ ਜਿਹੜੀ ਮੰਗ ਆ ਉਹ ਅਜੇ ਤੱਕ ਬਜਟ 'ਚ ਵੀ ਨਹੀਂ ਲਿਆਂਦੀ, ਇੱਕ ਦੋ ਵਾਰੀ ਲਿਆ ਕੇ ਕੈਂਸਲ ਕਰਤੀ ਇਹਨਾਂ ਨੇ। ਫਿਰ ਸ਼ਹਿਰ ਦੇ ਬਾਈਪਾਸ ਦੀ ਵੀ ਮੰਗ ਹੈਗੀ ਆ, ਜਿਹੜਾ ਇਹ ਤਾਂ ਇਨਫਰਾਸਟਰਕਚਰ ਵੱਲੋਂ ਆ। ਬਾਕੀ ਇਹਨੂੰ ਸਪੋਰਟਸ ਕੈਪੀਟਲ ਆਫ ਵਿਕਟੋਰੀਆ ਕਿਹਾ ਜਾਂਦਾ ਸ਼ੈਪਟਨ ਨੂੰ, ਅਤੇ ਉਹਦੇ ਵਾਸਤੇ ਜਿਹੜੀਆਂ ਸਪੋਰਟਿੰਗ ਫੈਸਿਲਿਟੀਜ਼ ਨੇ ਉਹਦੇ ਵਾਸਤੇ ਫਰਦਰ ਮੰਗਾਂ ਨੇ ਵੀ ਹੋਰ ਜ਼ਿਆਦਾ ਇੰਪਰੂਵ ਕੀਤੀਆਂ ਜਾਣ, ਹਸਪਤਾਲ ਹੋਰ ਇੰਪਰੂਵ ਹੋਵੇ, ਹੈ ਨਾ। ਮੇਰੀ ਜੇ ਮੈਨੂੰ ਪਰਸਨਲ ਜੇ ਮੰਗ ਪੁੱਛੋ ਨਾ, ਤਾਂ ਮੈਨੂੰ ਲੱਗਦਾ ਵੀ ਸ਼ੈਪਟਨ ਛੋਟੇ ਛੋਟੇ ਸ਼ਹਿਰ, ਮਾਊਂਟ ਗੈਂਬੀਰ ਵਰਗੀਆਂ 'ਚ ਵੀ ਫਲਾਈਟ ਹੈਗੀ ਆ, ਇੱਥੋਂ ਇੱਕ ਭਾਵੇਂ ਹਫ਼ਤੇ ਦੀ ਇੱਕ ਹੋਵੇ, ਸਿਡਨੀ ਨੂੰ ਫਲਾਈਟ ਵੀ ਚਾਹੀਦੀ ਆ।
0: ਓਕੇ ਜੀ। ਸੋ ਜਿਵੇਂ ਆਪਾਂ ਦੇਖਿਆ ਕਿ ਫੈਡਰਲ ਦੀਆਂ ਇਲੈਕਸ਼ਨ ਦੇ ਵਿੱਚ ਵੀ ਕਾਫੀ ਜ਼ਿਆਦਾ ਨਾ ਹੁਣ ਪ੍ਰਭਾਵ ਵਨ ਨੇਸ਼ਨ ਦਾ ਵੀ ਵੱਧ ਰਿਹਾ ਹੈ, ਕੀ ਲੱਗਦਾ ਇੱਥੇ ਦਾ ਕਿੱਧਰ ਜਾ ਰਹੀ ਹੈ ਵੇਵ?
1: ਮੈਨੂੰ ਨਾ ਸਟੈਟਿਸਟਿਕਸ ਨਹੀਂ ਪਤਾ ਵੈਸੇ, ਪਰ ਮੈਨੂੰ ਇੱਥੇ ਦੇ ਜਿਹੜੇ ਪੁਰਾਣੇ ਲੋਕਲ ਧਾਮੀ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਵੀ ਆਸਟ੍ਰੇਲੀਆ ਵਿੱਚ ਨਾ ਇੱਕ ਹੋਇਆ ਸੀਗਾ ਕੋਈ ਸਰਵੇ ਟਾਈਪ, ਜਿਹ 'ਚ ਉਹਨਾਂ ਦੱਸਿਆ ਸੀ ਵੀ ਕਿਹੜੇ ਸ਼ਹਿਰ 'ਚ ਕਿੰਨੇ ਡਾਇਵਰਸ ਜਾਂ ਬੈਕਗਰਾਊਂਡ ਤੋਂ ਐਥਨਿਕ ਲੋਕ ਰਹਿੰਦੇ ਆ, ਅਤੇ ਸਭ ਤੋਂ ਵੱਧ ਲੈਂਗੁਏਜ ਬੋਲਣ ਵਾਲਾ ਸ਼ਹਿਰ ਸ਼ੈਪਟਨ ਸੀਗਾ ਪੂਰੇ ਆਸਟ੍ਰੇਲੀਆ 'ਚ, ਅਤੇ ਉਹਦੇ ਕਰਕੇ ਮੈਨੂੰ ਲੱਗਦਾ ਵੀ ਓਨਾ ਰੌਲਾ ਨਹੀਂ ਹੈਗਾ ਇੱਥੇ, ਵੀ ਇੱਥੇ ਚੰਗੀ ਐਕਸੈਪਟੈਂਸ ਆ, ਪੀਪਲ ਆਰ ਸੀਜ਼ਨਡ ਟੂ ਸੀ ਡਿਫਰੈਂਟ ਫੇਸਿਸ, ਹੈ ਨਾ। ਅਤੇ ਤਾਂ ਕਰਕੇ ਮੈਨੂੰ ਕਦੀ ਮਹਿਸੂਸ ਨਹੀਂ ਜੀ ਹੋਇਆ ਇੱਦਾਂ ਵੀ ਜਿਵੇਂ ਡਿਵੀਜ਼ਨ ਜੀ ਉਹਦੇ ਵਿੱਚ।
0: ਸੋ ਚਲੋ ਵਾਪਸ ਐਂਡ ਦੇ ਵਿੱਚ ਤੁਹਾਡੀ ਐਪ 'ਤੇ ਹੀ ਆਉਂਦੇ ਹਾਂ, ਸੋ ਕਿੱਥੋਂ ਡਾਊਨਲੋਡ ਕਰ ਸਕਦੇ ਨੇ ਜੋ ਵੀ ਸਾਡੇ ਦਰਸ਼ਕ ਦੇਖ ਰਹੇ ਨੇ, ਜੋ ਵੀ ਸਾਡੇ ਸਰੋਤੇ ਰੇਡੀਓ 'ਤੇ ਸੁਣ ਰਹੇ ਨੇ, ਉਹਦੇ ਬਾਰੇ ਡੀਟੇਲ ਜ਼ਰੂਰ ਦੱਸ ਦਿਓ, ਅਤੇ ਇਸ ਐਪ ਦਾ ਅਗਲਾ ਟੀਚਾ ਕੀ ਹੈ?
1: ਜੀ ਅਸੀਂ ਪਹਿਲਾਂ ਦੇਖੋ ਆਪਣਾ ਫੋਟੋਪ੍ਰਿੰਟ ਵਧਾਉਣਾ ਵਾ ਪੰਜਾਬੀ ਦੇ ਵਿੱਚ, ਅਸੀਂ ਹੋਰ ਵੀ ਜਿਹੜੇ ਡਿਜੀਟਲ ਪ੍ਰੋਡਕਟਸ ਜਿਹੜੇ ਹੈਗੇ ਨਾ AI ਕੰਪੈਟੀਬਿਲਟੀ ਲੈਂਗੁਏਜ ਦੀ, ਉਹਦੇ ਉੱਤੇ ਕੰਮ ਕਰ ਰਹੇ ਹਾਂ ਕੰਟੀਨਿਊਸਲੀ, ਚਾਹੇ ਉਹ ਟੈਕਸਟ ਟੂ ਸਪੀਚ ਆ, ਸਪੀਚ ਟੂ ਟੈਕਸਟ ਆ, ਜਾਂ ਮਾਡਲ ਨੂੰ ਜਿਹੜਾ AI ਦੇ ਮਾਡਲਸ ਨੂੰ ਟੀਚ ਕਰਨਾ, ਉਹ ਆਪਾਂ ਕੰਟੀਨਿਊਸਲੀ ਉਹ ਵੀ ਇੱਕ ਲਾਇਆ ਹੋਇਆ ਵਾ ਸੁਪਰ ਕੰਪਿਊਟਰ ਉੱਤੇ ਕਰ ਰਹੇ ਹਾਂ ਕੰਮ। ਅਤੇ ਸਾਡਾ ਮਤਲਬ ਜਿਵੇਂ ਹੈਦਰਾਬਾਦ IIT ਦੇ ਨਾਲ ਵੀ ਗੱਲਬਾਤ ਚੱਲਦੀ, ਉਹਨਾਂ ਨੂੰ MOU ਹੋ ਰਿਹਾ ਵਾ, ਹੈ ਨਾ। ਸੋ ਇਹ ਚੀਜ਼ਾਂ ਆਪਾਂ ਹੋਰ ਫਰਦਰ ਕਰ ਰਹੇ ਹਾਂ। ਡਾਊਨਲੋਡ ਕਿੱਥੋਂ ਕਰ ਸਕਦੇ ਹਾਂ ਜੀ? ਐਪ ਸਟੋਰ 'ਤੇ ਵੀ ਹੈਗੀ ਐਪਲ ਦੇ, ਗੂਗਲ ਦੇ ਪਲੇ ਸਟੋਰ 'ਤੇ ਹੈਗੀ ਆ, ਵੈਬਸਾਈਟ ਹੈਗੀ ਆ ਸਿੰਪਲ ਸੁਹਾਵੀ ਆਡੀਓ ਬੁੱਕ .com, ਅਤੇ ਸਾਡਾ ਯੂਟਿਊਬ ਚੈਨਲ ਵੀ ਨੇ, ਫੇਸਬੁੱਕ, ਇੰਸਟਾਗ੍ਰਾਮ, ਜੋ ਸਾਰੇ 'ਚ ਹੁੰਦੇ ਸੋਸ਼ਲ ਮੀਡੀਆ, ਸਾਰਾ ਕੁਛ ਹੈਗਾ।
0: ਸੋ ਬਹੁਤ ਬਹੁਤ ਸ਼ੁਕਰੀਆ ਸਰ ਮੁਹੱਬਤ ਜੀ ਸਾਰੀ ਗੱਲਬਾਤ ਵਾਸਤੇ।
1: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸੰਸਥਾਪਕ ਸੁਹਾਵੀ ਆਡੀਓ ਬੁੱਕਸ ਐਪ ਦੇ, ਔਰ ਮੈਨੂੰ ਹੁਣ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ ਸ਼ੈਪਟਨ ਤੋਂ, ਅਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਸੋ ਕਿਵੇਂ ਲੱਗੀ ਜੀ ਇਹ ਗੱਲਬਾਤ, ਦੱਸਿਓ ਜ਼ਰੂਰ, ਅਤੇ ਸਾਡੀ ਵੈਬਸਾਈਟ SBS ਪੰਜਾਬੀ 'ਤੇ ਜਾ ਕੇ ਵੀ ਇਹ ਗੱਲਬਾਤ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ, ਅਤੇ ਆਪਣੇ ਸਕੇ ਸੰਬੰਧੀਆਂ ਨਾਲ ਡੈਫੀਨੇਟਲੀ ਸ਼ੇਅਰ ਵੀ ਜ਼ਰੂਰ ਜ਼ਰੂਰ ਕਰਿਓ। ਹੁਣ ਮੈਨੂੰ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ, ਅਤੇ ਕਿਉਂਕਿ ਸਮਾਂ ਹੋ ਚੁੱਕਾ ਜੀ ਸ਼ੋਅ ਨੂੰ ਅੱਗੇ ਵਧਾਉਣ ਦਾ, ਸੋ ਇੱਦਾਂ ਹੀ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਆਓ ਜਾਂਦਿਆਂ ਦੇ ਸੁਣਦੇ ਹਾਂ ਜੀ ਇੱਕ ਹੋਰ ਕਮਾਲ ਦਾ ਗਾਣਾ, ਲੇਕਿਨ ਇਹ ਗਾਣਾ ਪੁਰਾਣਾ ਗਾਣਾ ਹੈ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਮੈਨੂੰ ਯਾਨੀ ਕਿ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ। ਸਟੇ ਟਿਊਨਡ ਵਿਦ SBS ਪੰਜਾਬੀ।

दिल हर दिया भैया पिया सुन सुन सुनिए न करे हंस के चिट पिट

Here we go. Hit. After hit. After hit. This is SBS South Asian.

0: ਸਾਡੇ ਤੇ ਲੜਾਈ ਇੰਨੀ ਤੂੰ ਵੇਲਿਆ
1: ਉਪਸੀ ਫਿਰ ਹੋ ਗਈ ਮਿਸਟੇਕ ਬਟ ਤੂੰ ਜਾਣਦੀ ਹੈ ਮੇਰਾ ਲਵ ਨਹੀਂ ਫੇਕ ਲਵ ਮੈਨੂੰ ਸੋਹਣਾ ਲੱਭੇ ਜੇ ਤੂੰ ਮੈਨੂੰ ਛੱਡੇ ਪੈ ਜਾਣੇ ਬਵਾੜੇ ਫਿਰ ਹੋ ਜੂ ਉਹਦੀ ਹੱਡੀ ਬ੍ਰੇਕ।